ਕਿਸੇ ਤਰ੍ਹਾਂ ਕੀਆਂ ਮਿੱਤਰ ਸੁਤ ਨਾਲ ਪਾਈ ਕਿ ਕਿਸੇ ਤਰ੍ਹਾਂ ਕੀਆਂ ਕੁੜਮ ਸਕੇ ਨਾਲ ਜਵਾਈ ਕਿਸੇ ਤਰ੍ਹਾਂ ਕੀਆਂ ਸਿਕਦਾਰ ਚੌਧਰੀ।

ਸੋ ਨਾਨਕ ਸੋ ਨਾਮ ਹਲੀਆਂ ਫੁਲੀਆਂ ਬੱਪੜੇ ਗੀਤਾਂ ਨੂੰ ਵਿੱਚ ਸੁਹਾ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੂਏ ਬੁਜ਼ੁਰਗ ਸਾਜੀਐ ਕਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ।

ਸਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਸੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮ੍ਰਿਤਾ ਦੀਵਾਨ, ਸੱਚਾ ਤੇਰਾ ਉਤਸ਼ਾ ਪ੍ਰਮਾਣ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚਾ ਏ ਸਭ ਦਾਨ, ਸੱਚਾ ਏ ਸਭ ਜ਼ੋਰ, ਸੱਚੀ ਤੇਰੀ ਸਿਫਤ, ਸੱਚੀ ਸਾਰਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ।

ਜੇ ਜਗ ਸੱਚੇ ਕੀ ਆ ਕੋਠੜੀ ਸੱਚੇ ਕਾ ਵਿਚਵਾਸ ਇਕਣਾ ਹੁਕਮ ਸਮਾਏ ਲੈ ਇਕਣਾ ਹੁਕਮ ਕਰੇ ਵਿਨਾਸ ਇਕਣਾ ਪਹਾਣੇ ਕੱਢ ਲੈ ਇਕਣਾ ਮਾਇਆ ਵਿੱਚ ਨਿਵਾਸ ਇਹ ਉਭੇ ਆਖਣਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜਾਂ ਤੋ ਆਪ ਕਰੇ ਪਰ ਰਾਸ ਤੋੜੀ ਨਾਨਕ ਜੀ ਪਾਏ ਗਏ ਲਿਖਣਾ ਮੈਂ ਤਾਰਨ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਪੜੇ ਚੁਣਵਾ ਕੜੇ ਜੇ ਜਮਾਲਿਆ ਥਾ ਨਾ ਪਾਇਨ ਕੂੜਿਆ ਮੁਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਲ ਰਤੇ ਸੁਣ ਗਏ ਹਾਰ

ਕੌੜੀ ਆਦਰ ਨੇ ਭੋਗੋਟੇ ਕੋਈ ਪਸਮੜ ਬਹੋਰ ਸਦਾਇਆ ਵੱਡਾ ਹੁਆ ਦੁਨੀਦਾਰ ਕਰ ਸੰਗਲ ਕਾਤ ਚਲਾਇਆ ਕਹਿ ਕਰਨੀ ਗੀਤ ਵਾਜੀ ਹੈ ਪਹਿਲੇ ਖਾ ਕਰ ਸਮਝਾਇਆ ਥਾਂ।

ਕੁਮਾਰ ਕੌੜੀ ਨਦਰ ਕਰੇਂਦੇ ਆਪਣੀ ਕੰਨਦਰੀ ਸਤਿਗੁਰ ਪਾਇਆ ਜੀ ਬਹੁਤੇ ਜਨਮ ਭਰਮਿਆ ਕਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵਨ ਦਾਤਾ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸਤਿਗੁਰ।

ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਹੇ ਚਾੜ ਪਵਾਈਆਂ ਇਹ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਦ ਕੁਹਾਏ ਸੋ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਹੋਏ ਉੱਠ ਨਾ ਜਾਹੀ ਸਜਣਾ ਹੋਏ ਨੱਚਣ ਤੁਮ ਮਨ ਕਾ ਚਾ ਨਾਨਕ ਜਿਨ ਮਨ ਪਹੋ ਤਿਨਾ ਮਨ ਪਾਓ ਪੌੜੀ ਨਾ ਤੇਰਾ ਨੰਕਾਰ ਹੈ ਨਾ ਲੈ ਨਰਕ ਨ ਜਾਈਏ ਦੇਖਾ ਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ।

ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਹੱਥ ਰੱਖਿਓ, ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉਸ ਨੇ ਵੀ ਤਾਰੇ।

सके कैसे हर जन क्यों रहे हर सेवा बिन। तैसे हर जन

ਜੋਜ ਮੈਂ ਜੋਰ ਸ਼੍ਰੀ ਚੰਦਰਾਵਲ ਪਾਨ ਕਿਸ਼ਨ ਜਾਦਵ ਭਇਆ ਪਾਰ ਜਾਦ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗਿਆ ਕੱਲ ਮੈਂ ਵੇਦ ਅਥਰ ਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਦੇ ਕੱਪੜੇ ਪਹਿਰੇ ਤੇ ਪਠਾਣੀਆਂ ਮਲਕੀਆਂ ਚਾਰੇ ਵੇਦ ਹੋਏ ਤਿਆਰ ਪੜੇ ਮੁਨੇ ਤਿੰਨ ਚਾਰ ਵਿਚਾਰੀ ਪਾਓ ਭਗਤ ਕਰੀ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰਕੇ ਜਨਮ ਦਿੰਦੀ ਆ ਇਹ ਨੇਤਰੀ ਜਗਤ ਨੇ ਹਾਲਿਆ ਕਸਮ ਤੋੜੀ।

ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤੁਕ ਲਾਟੰ ਦੋਇ ਧੋਤੀ ਬਸ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਭ ਹੋ ਕੁਟ ਨਿਸ਼ਚੋ ਕਰ।

ਨਜ਼ਰ ਜਾਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ ਹੁਕਮ ਕੀ ਅਮਰ ਭਾਵੇ ਰਾਹ ਪੀੜੇ ਅੱਗੇ ਜਾਣਾ ਨੰਗਾ ਦੁੱਧ ਚੱਲਿਆ।

ਜਾਨ ਸੁਟਿਆ ਪੀ ਫਿਰ ਪਾਈਏ ਹੋਰ ਨਾਨਕੂ ਤਗ ਨਾ ਤੁੱਟੀ ਜੇ ਤਗ ਹੋਵੇ ਜੋਰ ਨਾਇ ਮੰਨਿਆ ਪਰ ਤੁੱਟੇ ਸਲਾਈ ਸਚਦੂਤ ਦਰਗਾਹ ਅੰਦਰ ਪਾਈਏ ਤਗ ਨਾ ਤੁੱਟ ਤੂਤ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਪੀਵੇ ਤਗਾ ਪਿਵਤੈ ਵੱਟ ਅਗੇ ਅਵਰਾ ਕੱਟੇ ਲੈ ਪਹਾੜ ਕਰੇ ਵੀ ਆ ਕੱਢ ਕਾਗਲ ਦੱਸੇ ਰਾ ਸੁਣ ਵੇਖੋ ਲੋਕਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਇਆ ਕਿਰਪਾ ਕਰੇ ਸਸਾਈ ਕਰਾਏ ਸੀ ਸਿਰ ਸੇਵਾ ਕਰੇ ਜਿਸ ਨੂੰ ਤੁਮ ਮਨਾਏ ਸੀ ਉਸ

ਨਾਏ ਕੌੜੀ ਸਤਿਗੁਰ ਵੱਡਾ ਕਰ ਸਲਾਈ ਇਸ ਵਿੱਚ ਵੱਡੀਆਂ ਵਡਿਆਈਆਂ ਸਗਲ ਤਰੱਕੀਆਂ ਜਾਤ ਸਪਾਰਾਂ ਮਨ ਵਸਾਈਆਂ ਕਰੂ ਕਮਸ ਖਤ ਦਰ ਵਿੱਚੋਂ ਵਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਜਵਾਨ

ਪੜ ਜਮੀਏ ਪੜ ਜਮੀਏ ਪੜ ਮੰਗਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਨੂੰ ਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਪੁਜੇ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਰ ਆਏ ਪੁੱਛਦਾ ਸੋਏ ਜਿਤ ਪੁੱਛਦਾ ਸਲਾਈਏ।

ਤੇਰੀ ਮਾਂ ਸੱਜਣਾ ਦਰਬਾਰ ਚ ਪ੍ਰਸੰਨ ਹੁੰਦਾ ਜਬੇ ਦੇ ਤਾਂ ਕਾਹੇ ਦੀਵਾਨੇ ਕੋ ਕਲਮੇ ਕਾ ਹਮਾ ਤੁਮਾਵੇ ਦਰ ਲੈ ਲਿਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕਿਉ ਕਰ ਆਪੇ ਹੀ ਤੈ ਤਾਰੀਏ ਦੇ ਕਹੀ ਤੈ ਆਪਣਾ ਕਰ ਕੱਚੀ ਪੱਕੀ ਤਾਰੀਏ ਜੋ ਆਇਆ ਤੂੰ ਚੱਲ ਸੀ ਸਭ ਕੋਈ ਆਈ ਵਾਰੀਏ ਜਿਸ ਕੇ ਲਈ ਪ੍ਰਾਣ।

ਇੱਕ ਰਹੀ ਚਾਕਰੀ ਜਿਤ ਕੋ ਕਸ ਨਾ ਜਾਏ। ਨਾਨਕ ਸੇਵ ਕਾਂਡੀ ਹੈ ਜੇ ਸੇਤੀ ਹੀ ਖਸੂ ਸਮਾਏ, ਬੋੜੀ ਨਾਨਕ ਅੰਦਰਾਂ ਜਾਪਣੀ। ਹਰ ਤਾਂ ਕੇ ਪਾਰ ਵਾਰ ਆਪਣਾ ਸਾਥੀ, ਤੇਰਾ ਪਿਆਰੇ ਵਾਰ ਇੱਕ ਨਗਰ ਚੀੜੀਆਂ, ਇੱਕ ਚੀੜੀ ਚੜੇ ਵਿਚਾਰ ਆਪਣਾ ਕਰਿਆ। ਮੌਕੇ ਸੁਣ ਕਰੀ ਪੁਕਾਰ ਨਾਨਕ ਕਰਨਾ ਜਿੰਦੀਆ, ਫਿਰ ਕਿਸ ਹੀ ਕਰਨੀ ਸਾ। ਹਰ ਜੁਗ ਜੁਗ ਭਗਤੀ ਪਾਇਆ ਮੈਂ ਰੱਖਦਾ ਆ ਰੰਗਾ ਜੀ, ਹਰ ਨਾਥ ਸ਼ਿਵ।

ਇਹ ਚਾਹ ਬਖਸ਼ਿਸ਼ ਕਰੋ, ਇਹ ਰੀਝ ਬਖਸ਼ਿਸ਼ ਕਰੋ ਕਿ ਮੈਂ ਤੁਹਾਡੇ ਗੁਣਾਂ ਨਾਲ, ਤੁਹਾਡੇ ਨਾਮ ਨਾਲ ਰਚਿਆ ਰਵਾਂ। ਰੁਚੀ ਮੇਰੀ ਨਾਮ ਵਿੱਚ ਲੱਗ ਜਾਵੇ, ਕਿਉਂਕਿ ਬੜਾ ਔਖਾ ਕੰਮ ਹੋ ਰਿਹਾ, ਬਹੁਤ ਔਖਾ ਕੰਮ ਹੈ, ਨਾਮ ਜਪਣਾ ਬੜਾ ਔਖਾ ਕੰਮ ਹੋ ਗਿਆ। ਨਿਤ ਸ਼ਿਕਾਇਤ ਰਹੀਏ, ਹਿਰਦੇ ਚ ਪ੍ਰਵੇਸ਼ ਹੀ ਨਹੀਂ ਕਰਦਾ, ਟਿਕਦਾ ਹੀ ਨਹੀਂ, ਮਨ ਟਿਕਦਾ ਹੀ ਨਹੀਂ ਨਾਮ ਵਿੱਚ। ਹਾਲਾਂਕਿ ਪਤਾ ਹੈ, ਇਸ ਗੱਲ ਬਾਰੇ ਜਾਣਦਾ ਮਨ ਸਾਰਾ ਕੁਝ ਹੈ, ਮਨੁੱਖ ਨੂੰ ਪਤਾ ਹੈ, ਔਰ ਮਨੁੱਖ ਨੂੰ ਸਮਝਾਉਣ ਵਾਸਤੇ ਹਰ ਧਰਮ ਵਾਲਿਆਂ ਨੇ, ਹਰ ਸੋਝੀ ਵਾਲਿਆਂ ਨੇ, ਹਰ ਸਮਝ ਵਾਲੇ ਨੇ ਗੱਲ ਕੀਤੀ ਹੈ। ਸਾਹਿਬ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕੋਈ ਵੀ ਧਰਮ ਗ੍ਰੰਥ ਲੈ ਲਓ, ਕੋਈ ਵੀ ਉੱਚੀ ਵਿਚਾਰਧਾਰਾ ਵਾਲਾ ਗ੍ਰੰਥ ਚੁੱਕ ਲਓ, ਸਾਰੇ ਹੀ ਇਹ ਕਹਿੰਦੇ ਨੇ ਜੇ ਜੀਵਨ ਵਿੱਚ ਪ੍ਰਭੂ ਦਾ ਨਾਮ ਨਹੀਂ ਨਾ ਤੇ ਬਾਕੀ ਸਾਰੀਆਂ ਗੱਲਾਂ ਹੋਚੀਆਂ ਨੇ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਹਾਂ, ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ, ਜਿਨ੍ਹਾਂ ਨੇ ਪੱਲਾ ਫੈਲਾਇਆ ਹੈ ਆਪਣਾ, ਜਿਨ੍ਹਾਂ ਨੇ ਝੋਲੀ ਅੱਡੀ ਹੈ ਮਾਲਕ ਦੇ ਦਰ ਤੇ, ਇਹ ਕਹਿ ਕੇ ਮੈਨੂੰ ਚਾਹ ਬਖਸ਼ੋ ਆਪਣਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਇਹ ਕਹਿ ਕੇ ਜਿਨ੍ਹਾਂ ਝੋਲੀ ਅੱਡੀ ਏ ਉਹਨਾਂ ਦੇ ਸਾਹਿਬ ਕਹਿੰਦੇ ਨੇ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਭਗਤਾਂ ਦੇ ਮਨ ਚ ਵਸ ਜਾਂਦਾ ਇਹ ਅਮੋਲਕ ਖਜ਼ਾਨਾ, ਨਾਮ ਦਾ ਇਹ ਅਮੋਲਕ ਖਜ਼ਾਨਾ ਭਗਤਾਂ ਦੇ ਹਿਰਦੇ ਚ ਟਿਕ ਜਾਂਦਾ, ਉਹਨਾਂ ਦਾ ਧਿਆਨ ਲੱਗ ਜਾਂਦਾ। ਕਦੇ ਸੋਚਣਾ ਚਾਹੀਦਾ, ਉਹਨਾਂ ਦਾ ਧਿਆਨ ਲੱਗ ਜਾਂਦਾ, ਸਾਡਾ ਕਿਉਂ ਨਹੀਂ ਲੱਗਦਾ? ਸਿਮਰਨ ਵਿੱਚ ਭਜਨ ਵਿੱਚ ਸਾਡਾ ਮਨ ਕਿਉਂ ਨਹੀਂ ਲੱਗਦਾ? ਉਹ ਵੀ ਮਹਾਰਾਜ ਨੇ ਕਾਰਨ ਦੱਸੇ, ਮੋਹ ਬਾਦ ਹੰਕਾਰ। ਜਦੋਂ ਵੀ ਹਿਰਦੇ ਚ ਨਾਮ ਨਾ ਵਸੇ, ਨਾਮ ਦਾ ਕਸੂਰ ਨਹੀਂ ਗਿਣਨਾ, ਸੋਚਣਾ ਅੰਦਰ ਲੰਘਦਾ ਕਿਉਂ ਨਹੀਂ, ਅੰਦਰ ਟਿਕਦਾ ਕਿਉਂ ਨਹੀਂ, ਅੰਦਰ ਕੋਈ ਕਸਰ ਹੋਵੇਗੀ, ਅੰਦਰ ਕੁਝ ਐਸਾ ਹੋਵੇਗਾ ਜਿਹੜਾ ਨਾਮ ਨੂੰ ਅੰਦਰ ਲੰਘਣ ਨਹੀਂ ਦਿੰਦਾ, ਅੰਦਰ ਟਿਕਣ ਨਹੀਂ ਦਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਹਿਬ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਦੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸੋਨਾ ਖਿੱਚੀ ਜਾ ਰਿਹਾ, ਸੋਨੇ ਨਾਲ ਮਨ ਲੱਗ ਗਿਆ, ਸੋਨੇ ਦੀ ਪਕੜ ਬਣ ਗਈ। ਰਸ ਸੋਇਨਾ, ਸੋਨਾ ਪਾਉਣ ਦਾ, ਸੋਨਾ ਵੇਖਣ ਦਾ, ਸੋਨਾ ਵਿਖਾਉਣ ਦਾ, ਇਕੱਠਾ ਕਰਨ ਦਾ ਸਵਾਦ ਪੈ ਗਿਆ। ਇਸੇ ਤਰ੍ਹਾਂ ਚਾਂਦੀ ਦੀ ਗੱਲ ਕੀਤੀ, ਰਸ ਸੋਇਨਾ ਰਸ ਰੂਪਾ, ਇੱਕ ਰਸ ਅੱਖਾਂ ਦਾ ਵੀ ਪੈ ਗਿਆ। ਰਸ ਸੋਇਨਾ ਰਸ ਰੂਪਾ ਕਾਮਣ, ਰੂਪ ਨਾਲ ਮੋਹਿਆ ਗਿਆ, ਹਰ ਵੇਲੇ ਰੂਪ ਵਾਲੇ ਪਾਸੇ ਧਿਆਨ ਹੈ, ਕਿਸੇ ਨਾ ਕਿਸੇ ਢੰਗ ਨਾਲ ਮਾਲਕ ਦੀ ਰਚਨਾ ਹੈ, ਚਿੱਤਰ ਵੱਲ ਧਿਆਨ ਹੈ, ਚਿਤੇਰੇ ਵੱਲ ਧਿਆਨ ਦੇ, ਰੂਪ ਵੱਲ ਧਿਆਨ ਹੈ, ਰੂਪਮਾਨ ਕਰਨ ਵਾਲੇ ਵੱਲ ਧਿਆਨ ਨਹੀਂ। ਸਾਹਿਬ ਕਹਿੰਦੇ ਇਸ ਤਰ੍ਹਾਂ ਕਾਮਨ ਵੱਲ ਖਿੱਚਿਆ ਹੋਇਆ ਬੰਦਾ, ਰੂਪ ਵੱਲ ਖਿੱਚਿਆ ਹੋਇਆ ਬੰਦਾ, ਰਸ ਪਰਮਲ ਕੀ ਵਾਸ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਵੱਲ ਖਿੱਚਿਆ ਹੋਇਆ ਬੰਦਾ, ਰਸ ਘੋੜੇ ਰਸ ਸੇਜਾ ਮੰਦਰ, ਸਵਾਰੀਆਂ ਦੀ ਇੱਛਾ ਲੈ ਕੇ ਸਵਾਰੀਆਂ ਦੀ ਇੱਛਾ ਨਾਲ ਭਰਿਆ ਹੈ ਬੰਦਾ, ਰਸ ਮੀਠਾ ਰਸ ਮਾਸ, ਤਰ੍ਹਾਂ ਤਰ੍ਹਾਂ ਦੇ ਖਾਣ ਦੇ ਪਦਾਰਥਾਂ ਦੇ ਰਸ ਚ ਰਤਾ ਹੈ ਬੰਦਾ, ਇਹਤੇ ਰਸ ਸਰੀਰ ਕੇ। ਧੰਨ ਗੁਰੂ ਨਾਨਕ ਕਹਿੰਦੇ ਨੇ ਇੰਨੇ ਸਵਾਦਾਂ ਦੇ ਮਗਰ ਲੱਗਿਆ ਹੋਇਆ ਤੈਨੂੰ ਨਾਮ ਦਾ ਸਵਾਦ ਕਿੱਥੋਂ ਆ? ਨਾਮ ਦਾ ਸਵਾਦ ਅੰਦਰ ਟਿਕਾਉਣ ਵਾਸਤੇ ਤੈਨੂੰ ਕੋਈ ਥਾਂ ਤਾਂ ਬਣਾਉਣੀ ਪੈਗੀ, ਕਿੱਥੇ ਟਿਕੇ? ਕੋਈ ਬੰਦਾ ਆ ਜਾਂਦਾ ਘਰ ਵਿੱਚ ਤੇ ਆਖੀਦਾ ਸਾਡੇ ਕੋਲ ਤਾਂ ਥਾਂ ਹੀ ਬੜੀ ਥੋੜੀ ਹੈ, ਕਿੱਥੇ ਟਿਕਾਈਏ ਤੁਹਾਨੂੰ? ਅੱਗੇ ਹੀ ਕਈ ਜੀ ਇਕੱਠੇ ਹੋਏ ਹੋਏ ਆ, ਇੱਕ ਕਮਰਾ ਹੈ, ਉਹਦੇ ਚ ਕਿੰਨੇ ਜਣੇ ਰਹਿੰਦੇ ਆ, ਗੁੰਜਾਇਸ਼ ਹੀ ਕੋਈ ਨੀ ਕਿਸੇ ਹੋਰ ਦੇ ਰਹਿਣ ਦੀ। ਇਹ ਅੰਦਰ ਹਿਰਦੇ ਵਿੱਚ ਵੀ ਕਿੰਨੇ ਹੀ ਜੀ ਇਕੱਠੇ ਕਰ ਰੱਖੇ ਨੇ, ਨਾਮ ਵਰਗੇ ਉਚੇਚੇ ਮਹਿਮਾਨ ਦੇ ਵਸਣ ਦੀ ਥਾਂ ਨਹੀਂ। ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਥਾਂ ਨਹੀਂ ਦੇ ਸਕਿਆ ਨਾ, ਜਿਹੜਾ ਅੰਦਰੋਂ ਗੈਰ ਜ਼ਰੂਰੀ ਰਸਾਂ ਨੂੰ ਕੱਢ ਕੇ ਜ਼ਰੂਰੀ ਰਸ ਨੂੰ ਅੰਦਰ ਥਾਂ ਨਹੀਂ ਦੇ ਸਕਿਆ, ਉਹਨਾਂ ਦੇ ਬਾਰੇ ਸਾਹਿਬ ਕਹਿੰਦੇ ਨੇ ਮੋਹ ਬਾਦ ਹੰਕਾਰ ਸਰ ਭਰ ਰੁਨਿਆ, ਹੰਕਾਰ ਅੰਦਰ ਟਿਕਿਆ ਰਹਿਣ ਦਿੱਤਾ, ਮੋਹ ਅੰਦਰ ਟਿਕਿਆ ਰਹਿਣ ਦਿੱਤਾ, ਝੂਠ ਅੰਦਰ ਟਿਕਿਆ ਰਹਿਣ ਦਿੱਤਾ, ਤੇ ਅਖੀਰ ਕੀ ਹੋਇਆ? ਉਹਨਾਂ ਦਾ ਕੋਈ ਨੀ ਪ੍ਰਸੰਨ ਕਰਨਾ,
ਇਹਨਾਂ ਅੰਦਰ ਟਿਕਿਆ ਨੇ ਤਾਂ ਕੋਈ ਨੀ ਸਵਾਦ ਦੇਣਾ, ਇਹ ਤਾਂ ਰੁਆਉਣਗੇ ਅਖੀਰ ਵਿੱਚ, ਮੋਹ ਵੀ ਰੁਆਵੇਗਾ, ਹੰਕਾਰ ਵੀ ਰੁਆਵੇਗਾ, ਝੂਠ ਵੀ ਰੁਆਵੇਗਾ। ਸੁੱਖ ਨਾ ਪਾਇਣ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਲੇ ਦੁਆਲੇ ਆਪ ਹੀ ਬੰਧਨ ਫੈਲਾ ਰੱਖੇ। ਮੈਂ ਮੇਰੀ ਦੇ ਚੱਕਰ ਵਿੱਚ, ਇਹ ਮੇਰਾ ਏ, ਉਹ ਮੇਰਾ ਏ, ਮੈਂ ਫਲਾਣੇ ਦਾ, ਫਲਾਣਾ ਮੇਰਾ ਏ, ਇਸ ਪਕੜ ਦੇ ਵਿੱਚ ਨਾਮ ਨਾਲ ਮੇਰ ਪੈਦਾ ਨਹੀਂ ਕੀਤੀ ਜਾ ਸਕੀ, ਵਾਹਿਗੁਰੂ ਨਾਲ ਮੇਰ ਨਹੀਂ ਪੈਦਾ ਕੀਤੀ ਜਾ ਸਕੀ। ਤੇ ਫਿਰ ਕੀ ਹੋਇਆ? ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮਾਇਆ ਦੇ ਧੰਦਿਆਂ ਚ ਫਸਿਆ ਹੋਇਆ, ਜੰਮਣ ਮਰਨਾ ਬਣਿਆ ਰਿਹਾ, ਨਰਕਾਂ ਸੁਰਗਾਂ ਦਾ ਚੱਕਰ ਚੱਲਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਸੋਧ ਸੋਧ ਕੇ, ਅਖੀਰ ਨਤੀਜਾ ਇਹ ਕੱਢਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ। ਅਖੀਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ, ਨਾਮ ਤੋਂ ਬਿਨਾ ਸੁਖੀ ਨਾ ਹੋ ਸਕੇਗਾ। ਬਹੁਤ ਵੱਡਾ ਸੁਖ ਹੈ, ਹੁਣ ਗੱਲ ਇਹ ਕੋਈ ਚੱਖਣ ਨੂੰ ਹੀ ਤਿਆਰ ਨਾ ਹੋਵੇ, ਕੋਈ ਉਹ ਸੁਖ ਲੈਣ ਨੂੰ ਹੀ ਤਿਆਰ ਨਾ ਹੋਵੇ। ਇੱਕ ਸਾਖੀ ਕਹਿੰਦੇ ਨੇ, ਕਹਿੰਦੇ ਨੇ ਕੋਈ ਬੰਦਾ ਸੀ, ਲੱਕੜਾਂ ਕੱਟਣ ਜਾਂਦਾ, ਲੱਕੜਾਂ ਦੀ ਪੰਡ ਚੁੱਕਦਾ ਹੈ, ਚੁੱਕ ਕੇ ਲੈ ਜਾਂਦਾ ਹੈ ਘਰ, ਜਾ ਕੇ ਉਸ ਲੱਕੜਾਂ ਦੀ ਪੰਡ ਨੂੰ ਵੇਚਦਾ ਹੈ, ਕੋਈ 2 ਟਕੇ ਉਸਦੇ ਵੱਟ ਕੇ ਰੋਟੀ ਚੱਲ ਜਾਂਦੀ। ਰਾਹ ਵਿੱਚ ਇੱਕ ਮਹਾਤਮਾ ਵੀ ਰੋਜ਼ ਮਿਲਦੇ ਨੇ, ਕਦੇ ਆਉਂਦੇ ਆ ਕਦੇ ਜਾਂਦੇ ਆ, ਮਿਲ ਪੈਂਦੇ ਨੇ, ਇਹ ਸਿਰ ਝੁਕਾ ਕੇ ਉਹਨਾਂ ਦਾ ਆਦਰ ਵੀ ਕਰ ਛੱਡਦਾ। ਇੱਕ ਦਿਨ ਮਹਾਤਮਾ ਨੇ ਰਾਹ ਰੋਕ ਲਿਆ, ਕਹਿਣ ਲੱਗੇ ਕਿਉਂ ਪਿਆਰੇ ਆ, ਇਹ ਸਾਰੀ ਉਮਰ ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ। ਕਹਿਣ ਲੱਗੇ ਨਗਰ ਚੋਂ ਨਿਕਲਿਆ, ਜੰਗਲ ਵਿੱਚ ਆਇਆ, ਲੱਕੜਾਂ ਲੈ ਗਿਆ, ਵੇਚ ਲਈਆਂ, ਰੋਟੀ ਚਲਾ ਲਈ, ਚੱਲ ਜਾਂਦੀ ਹੈ। ਕਹਿੰਦਾ ਜੀ ਕੋਈ ਨੀ ਚੱਲ। ਕਹਿਣ ਲੱਗੇ ਫਿਰ ਤੂੰ ਹੋਰ ਉੱਦਮ ਕਰ, ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ ਦੱਸੋ। ਸਾਹਿਬ ਉਹ ਮਹਾਤਮਾ ਕਹਿਣ ਲੱਗੇ, ਸੰਤ ਕਹਿਣ ਲੱਗੇ, ਇੰਜ ਕਰ ਇਸ ਜੰਗਲ ਦੇ ਜ਼ਰਾ ਅਗਲੇ ਹਿੱਸੇ ਚ, ਗਹਿਰੇ ਹਿੱਸੇ ਚ, ਜ਼ਰਾ ਅਗਲੇ ਪਾਸੇ ਜਾਵੇਗਾ ਨਾ, ਉੱਥੇ ਤੈਨੂੰ ਮਿੱਟੀ ਚ ਕੁਝ ਹਰਾ ਹਰਾ ਨਜ਼ਰ ਆਵੇਗਾ। ਜਿੱਥੇ ਮਿੱਟੀ ਵਿੱਚ ਹਰਾ ਹਰਾ ਅੰਸ਼ ਵੇਖੇ ਨਾ, ਉਸ ਮਿੱਟੀ ਵਿੱਚ ਚਾਂਦੀ ਦਾ ਅੰਸ਼ ਹੈ। ਉਸ ਮਿੱਟੀ ਨੂੰ ਛਾਣ ਕੇ ਚਾਂਦੀ ਕੱਢ ਲੈ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੀ ਭੁੱਖ ਦੂਰ ਹੋ ਜਾਏਗੀ। ਹੈਰਾਨ ਹੋ ਗਿਆ, ਅੱਖਾਂ ਚਮਕ ਪਈਆਂ, ਅੱਜ ਲੱਕੜਾਂ ਨਹੀਂ ਕੱਟੀਆਂ, ਲੱਕੜਾਂ ਕੱਟਣ ਦੀ ਬਜਾਏ ਗਹਿਰੇ ਜੰਗਲ ਦੇ ਅੰਦਰ ਚਲਾ ਗਿਆ। ਮਿੱਟੀ ਦੀ ਪਛਾਣ ਕਰਦਾ ਕਰਦਾ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਵਾਕਈ ਮਿੱਟੀ ਦੇ ਵਿੱਚ ਕੁਝ ਹਰਾ ਹਰਾ ਸੀ, ਕੁਝ ਨੀਲੀ ਨੀਲੀ ਬਹਾ ਪੈਂਦੀ ਸੀ। ਉਸ ਮਿੱਟੀ ਨੂੰ ਪੱਟਿਆ, ਪਛਾਣਿਆ, ਚਾਂਦੀ ਜਾਪੀ, ਚੋਖੀ ਸਾਰੀ ਮਿੱਟੀ ਇਕੱਠੀ ਕਰਕੇ ਘਰ ਲੈ ਆਇਆ, ਤੋਤਾ ਸੇਕ ਦਿੱਤਾ, ਗਾਲਿਆ ਉਸ ਨੂੰ, ਚਾਂਦੀ ਦੇ ਕਣ ਨਜ਼ਰ ਆਏ, ਚਾਂਦੀ ਮਿਲ ਗਈ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਚਾਂਦੀ ਲੈ ਕੇ ਬਾਜ਼ਾਰ ਗਿਆ, ਪੈਸੇ ਵੱਟੇ, ਘਰ ਦੀ ਭੁੱਖ ਦੂਰ ਹੋ ਗਈ। ਰੋਜ਼ ਹੁਣ ਲੱਕੜਾਂ ਲੈਣ ਨਹੀਂ ਜਾਂਦਾ, ਚਾਂਦੀ ਲੈਣ ਜਾਂਦਾ। ਅਖੀਰ ਜਾਨਵਰ ਰੱਖ ਲਿਆ, ਉਹਦੇ ਉੱਤੇ ਭਾਰ ਲੱਦ ਕੇ ਉਸ ਮਿੱਟੀ ਦਾ ਲਿਆਉਂਦਾ ਚਾਂਦੀ ਦਾ। ਸਾਹੂਕਾਰ ਬਣ ਗਿਆ। ਇੱਕ ਦਿਨ ਮਿੱਟੀ ਲੈ ਕੇ ਆ ਰਿਹਾ ਮਹਾਤਮਾ, ਫਿਰ ਮਿਲ ਪਏ। ਕਹਿਣ ਲੱਗੇ ਕਿਉਂ ਸੱਜਣਾ, ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਜੀ ਮਿੱਟੀ ਥੋੜਾ ਹੈ, ਚਾਂਦੀ, ਇਸ ਮਿੱਟੀ ਚ ਤਾਂ ਬਹੁਤ ਸਾਰੀ ਚਾਂਦੀ। ਕਹਿਣ ਲੱਗੇ ਫੇਰ ਵੀ ਮਿੱਟੀ ਹੈ ਨਾ, ਭਾਵੇਂ ਚਾਂਦੀ ਹੈ ਤਾਂ ਮਿੱਟੀ ਨਾ, ਤੇ ਜੇ ਮਿੱਟੀ ਢੋਣੀ ਹੈ ਤੇ ਅੱਜ ਕਰ ਥੋੜੀ ਜੀ ਕੋਸ਼ਿਸ਼ ਹੋਰ ਕਰ, ਥੋੜਾ ਜਿਹਾ ਯਤਨ ਹੋਰ ਕਰ, ਜ਼ਰਾ ਕੁ ਅੱਗੇ ਜਾਵੇ ਪਹਾੜ ਦੀਆਂ ਉਹਨਾਂ ਨਿਵਾਣਾ ਦੇ ਵਿੱਚ, ਪਹਾੜ ਦੀ ਵਾਦੀ ਦੇ ਵਿੱਚ ਜ਼ਰਾ ਕੁ ਖੇਚਲ ਕਰਕੇ ਜਾਵੇ ਤੇ ਉੱਥੇ ਸੋਨੇ ਵਾਲੀ ਮਿੱਟੀ ਵੀ ਹੈ। ਤੈਨੂੰ ਜ਼ਰਾ ਦੂਰ ਜਾਣਾ ਪਏਗਾ, ਥੋੜਾ ਚੜਾਈ ਲਹਾਈ ਕਰਨੀ ਪੈਗੀ, ਸੋਨੇ ਵਾਲੀ ਮਿੱਟੀ ਵੀ ਹੈ। ਕਹਿਣ ਲੱਗਾ ਜੀ ਪਹਿਲਾਂ ਕਿਉਂ ਨੀ ਦੱਸਿਆ। ਕਹਿਣ ਲੱਗੇ ਹੁਣ ਜੋ ਦੱਸ ਦਿੱਤਾ, ਹੁਣ ਚਲਾ ਜਾ। ਚਾਂਦੀ ਵਾਲਾ ਪਾਸਾ ਲੰਘ ਗਿਆ, ਚਾਂਦੀ ਵਾਲੀ ਥਾਂ ਤੇ ਨਹੀਂ ਖਲੋਤਾ, ਸੋਨੇ ਵਾਲੀ ਥਾਂ ਤੇ ਜਾ ਅਟ ਗਿਆ। ਉੱਥੇ ਮਿੱਟੀ ਪੱਟੀ, ਮਿੱਟੀ ਵਿੱਚੋਂ ਸੋਨਾ ਚਲਕਦਾ ਹੈ, ਲੈ ਆਇਆ, ਗਾਲਿਆ, ਸੋਨਾ ਕੱਢਿਆ, ਹੁਣ ਸੋਨੇ ਦਾ ਵਪਾਰੀ ਹੋ ਗਿਆ, ਸਰਾਬ ਹੋ ਗਿਆ, ਬਹੁਤ ਵੱਡਾ ਵਪਾਰੀ ਬਣ ਗਿਆ, ਪੈਸਾ ਹੀ ਪੈਸਾ ਹੈ, ਧਨ ਨਾਲ ਘਰ ਭਰ ਗਿਆ। ਫਿਰ ਇੱਕ ਦਿਨ ਮਿਲ ਪਏ, ਕਹਿਣ ਲੱਗੇ ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਮਿੱਟੀ ਤਾਂ ਨਾ ਕਹੋ, ਸੋਨਾ ਕੱਢਣ ਵਾਲੀ ਚੀਜ਼ ਨੂੰ ਮਿੱਟੀ ਤਾਂ ਨਾ ਕਹੋ। ਕਹਿਣ ਲੱਗੇ ਫਿਰ ਵੀ ਮਿੱਟੀ ਹੈ। ਕਹਿਣ ਲੱਗਾ ਫਿਰ ਹੋਰ ਕੀ ਕਰਾਂ। ਕਹਿਣ ਲੱਗੇ ਹੋਰ ਅੱਗੇ ਜਾ, ਆ 2-4 ਪਹਾੜੀਆਂ ਲੰਘ ਜਾਵੇ ਨਾ, ਤੇ ਅੱਗੇ ਨਦੀ ਦੇ ਕਿਨਾਰੇ ਦੇ ਉੱਪਰ ਪੱਥਰਾਂ ਦੀ ਪਛਾਣ ਤੈਨੂੰ ਮੈਂ ਦੱਸ ਦੇਣਾ, ਉਹਨਾਂ ਪੱਥਰਾਂ ਦੇ ਵਿੱਚ ਜ਼ਰਾ ਤੂੰ ਗੌਰ ਨਾਲ ਵੇਖੇਗਾ, ਤੈਨੂੰ ਹੀਰੇ ਵੀ ਮਿਲ ਜਾਣ। ਕਹਿੰਦਾ ਤੁਸਾਂ ਵੇਖੇ ਨੇ? ਕਹਿਣ ਲੱਗਾ ਵੇਖੇ ਨੇ ਤਾਂ ਹੀ ਦੱਸ, ਥੋੜਾ ਜਿਹਾ ਯਤਨ ਕਰ, ਟਿਕਾਣਾ ਦੱਸ ਦਿੱਤਾ। ਅੱਜ ਸੋਨੇ ਵਾਲਾ ਥਾਂ ਵੀ ਲੰਘ ਗਈ, ਉੱਤੋਂ ਦੀ ਲੰਘ ਗਈ,
ਹੀਰਿਆਂ ਵਾਲੀ ਥਾਂ ਤੇ ਜਾ ਪਹੁੰਚਿਆ। ਛਾਣ ਛਾਣ ਕੇ ਰੇਤਾ, ਛਾਣ ਛਾਣ ਕੇ ਮਿੱਟੀ, ਟੋਲ ਟੋਲ ਕੇ ਪੱਥਰਾਂ ਨੂੰ ਹੀਰੇ ਇਕੱਠੇ ਕੀਤੇ ਨੇ। ਅੱਜ ਉਸ ਜਾਨਵਰ ਦੇ ਉੱਤੇ ਆਪ ਚੜ ਕੇ ਆਇਆ, ਸ਼ਾਨ ਨਾਲ ਬੋਝੇ ਚ ਹੀਰੇ ਪਾਏ ਹੋਏ, ਖੀਸਾ ਭਰਿਆ ਹੀਰਿਆਂ ਦੇ ਨਾਲ, ਭਾਰ ਥੋੜਾ ਹੈ ਮੁੱਲ ਬਹੁਤ ਹੈ। ਹੁਣ ਸਰਾਫ ਨੀ ਚੌਰੀ ਬਣ ਗਿਆ, ਜਵਾਹਰਾਤ ਦਾ ਵਪਾਰੀ ਬਣ ਗਿਆ। ਅੱਗੇ ਪਿੱਛੇ ਧਨ ਦੀ ਰੇਲ ਪੇਲ ਹੋ ਗਈ। ਫੇਰ ਮਿਲ ਪਏ ਇੱਕ ਦਿਨ, ਕਿਉਂ ਸਜਣਾ ਪੱਥਰ ਹੀ ਢੋਈ ਜਾਣੇ ਨੇ। ਕਹਿੰਦਾ ਜੀ ਕਾਹਦੇ ਪੱਥਰ, ਇੱਕ ਇੱਕ ਹੀਰੇ ਦਾ ਹਜ਼ਾਰਾਂ ਰੁਪਏ ਮੁੱਲ ਹੈ, ਤੁਸੀਂ ਪੱਥਰ ਕਹਿੰਦੇ ਹੋ। ਕਹਿਣ ਲੱਗੇ ਫੇਰ ਵੀ ਪੱਥਰ ਹੀ। ਕਹਿਣ ਲੱਗਾ ਇਹ ਮਤਲਬ ਇਸ ਤੋਂ ਅੱਗੇ ਕੁਛ ਹੋਰ ਵੀ ਹੈ? ਕਹਿਣ ਲੱਗੇ ਹੈ, ਇਸ ਤੋਂ ਅੱਗੇ ਵੀ ਕੁਛ ਹੈ। ਕਹਿਣ ਲੱਗਾ ਉਹ ਕੀ ਹੈ? ਹੀਰਿਆਂ ਤੋਂ ਕੀਮਤੀ, ਇਹਨਾਂ ਰਤਨਾਂ ਤੋਂ ਕੀਮਤੀ ਵੀ ਕੁਛ ਹੈ? ਕਹਿਣ ਲੱਗੇ ਹਾਂ, ਉਹ ਜਿਹੜੀ ਇਸ ਤੋਂ ਅਗਲੀ ਪਹਾੜੀ ਹੈ ਨਾ, ਉਹਦੀ ਚੋਟੀ ਤੇ ਹੈ। ਕਹਿਣ ਲੱਗਾ ਕੀ ਹੈ? ਕਹਿਣ ਲੱਗੇ ਸਾਡੀ ਕੁਟੀਆ ਹੈ ਉੱਥੇ। ਕਹਿਣ ਲੱਗਾ ਗੱਲ ਕੀ ਹੋਈ? ਕੁਟੀਆ ਤੁਹਾਡੀ ਕੁਟੀਆ ਵਿੱਚ ਕੀ ਹੈ? ਹੀਰਿਆਂ ਤੋਂ ਕੀਮਤੀ ਕੀ ਹੈ? ਕਹਿਣ ਲੱਗਾ ਉੱਥੇ ਆਵੇਗਾ ਤਾਤਾ। ਮਹਾਤਮਾ ਕਹਿਣ ਲੱਗੇ ਉੱਥੇ ਆਵੇ, ਜਿਹੜੀ ਹਵਾ ਉੱਥੇ ਚੱਲਦੀ ਹੈ, ਜਿਹੜੀ ਖੁਸ਼ਬੂ ਉੱਥੇ ਮਿਲਦੀ ਹੈ, ਜਿਹੜੀ ਸ਼ਾਂਤੀ ਤੇ ਟਿਕਾਅ ਉੱਥੇ ਮਿਲਦਾ, ਆਖਿਰ ਤਾਂ ਮੈਂ ਉੱਥੇ ਝੁੱਗੀ ਪਾਈ ਹੈ, ਕੋਈ ਗੱਲ ਹੀ ਹੈ? ਕਹਿਣ ਲੱਗਾ ਫੇਰ ਵੀ ਦੱਸੋ ਤਾਂ ਸਹੀ। ਕਹਿਣ ਲੱਗੇ ਉੱਥੇ ਏਕਾਂਤ ਹੈ, ਉੱਥੇ ਮੈਂ ਹਾਂ, ਆਪਾਂ ਰਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਉੱਥੇ ਸ਼ਾਂਤੀ ਹੈ। ਕਹਿਣ ਲੱਗਾ ਜੀ ਸ਼ਾਂਤੀ ਤੁਸੀਂ ਰੱਖੋ, ਗੱਲ ਬਣੀ ਹੈ ਹੁਣ ਤਾਂ। ਕੀ ਕਰਨਾ ਹੈ ਸ਼ਾਂਤੀ ਨੂੰ? ਸੋਨੇ ਪੈਰਾਂ ਥੱਲੇ ਲਤਾੜ ਕੇ ਲੰਘ ਆਉਣਾ, ਚਾਂਦੀ ਪੈਰਾਂ ਥੱਲੇ ਲਤਾੜ ਕੇ ਲੰਘ ਜਾਣਾ। ਹੀਰੇ ਇਕੱਠੇ ਕਰ ਰਿਹਾ, ਮੌਜ ਬਣੀ ਏ, ਸ਼ਾਹ ਜੀ ਲੋਕ ਕਰਦੇ ਨੇ। ਮੈਂ ਤਾਂ ਸੋਚ ਰਿਹਾ ਕਿ ਇਸ ਇਲਾਕੇ ਦੀ ਸਾਰੀ ਜਗੀਰ ਖਰੀਦ ਕੇ ਰਾਜਾ ਬਣ ਕੇ ਬੈਠ ਜਾਵਾਂ, ਤੇ ਤੁਸੀਂ ਪਹਾੜ ਦੀ ਚੋਟੀ ਤੇ ਚੜਾ ਕੇ ਸ਼ਾਂਤੀ ਦੀਆਂ ਗੱਲਾਂ ਕਰਦੇ। ਕਹਿਣ ਲੱਗੇ ਉਹ ਵੀ ਵੇਖ ਤਾਂ ਸਹੀ, ਚਾਂਦੀ ਵੀ ਵੇਖ ਲਈ, ਲੱਕੜਾਂ ਵੀ ਵੇਚ ਲਈਆਂ, ਸੋਨਾ ਵੀ ਵੇਚ ਲਿਆ, ਹੀਰੇ ਵੀ ਵੇਖ ਲਿਆ, ਤੂੰ ਇੱਕ ਵਾਰੀ ਆ ਤਾਂ ਸਹੀ ਉੱਥੇ। ਕਹਿਣ ਲੱਗਾ ਤੁਸੀਂ ਆ ਚਾਂਦੀ ਹੀਰੇ ਤੇ ਸੋਨੇ ਕਿਉਂ ਨੀ ਚੁੱਕਦੇ? ਕਹਿਣ ਲੱਗੇ ਸਾਰੇ ਲਤਾੜ ਕੇ ਉੱਥੇ ਪਹੁੰਚੇ ਆਵੇ। ਉੱਥੇ ਪਹੁੰਚਣ ਤੋਂ ਬਾਅਦ ਇਹ ਸਾਰੇ ਪੈਰਾਂ ਦੇ ਰੋੜ ਜਾਪਦੇ ਨੇ, ਹੁਣ ਇਹਨਾਂ ਵੱਲ ਧਿਆਨ ਨੀ ਜਾਂਦਾ। ਉੱਥੇ ਜਾਣ ਤੋਂ ਬਾਅਦ ਇਹਨਾਂ ਦਾ ਮੁੱਲ ਪਤਾ ਲੱਗਾ ਕੁਝ ਵੀ ਨਹੀਂ, ਜੋ ਕੁਝ ਉੱਥੇ ਆ ਉਹ ਇਹਨਾਂ ਵਿੱਚ ਕੁਝ ਨਹੀਂ। ਚੱਲ ਇੱਕ ਵਾਰੀ ਵੇਖ ਤਾਂ ਸਹੀ, ਸੋਚੀ ਪੈ ਗਿਆ, ਸੋਚਿਆ ਜੇ ਇਹ ਬੰਦਾ ਇੱਕ ਵਾਰੀ ਉੱਥੇ ਪਹੁੰਚ ਗਿਆ ਤੇ ਮੁੜ ਕੇ ਆ ਸਾਰਾ ਕੁਝ ਛੱਡ ਗਿਆ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਚਲਾ ਗਿਆ ਮੇਰਾ ਵੀ ਸਾਰਾ ਕੁਝ ਜਾਂਦਾ ਰਹੇ, ਇਹ ਸਾਰਾ ਕੁਝ ਮੈਨੂੰ ਵੀ ਛੱਡਣਾ ਪੈ ਜਾਵੇ। ਕਹਿਣ ਲੱਗਾ ਰਹਿਣ ਦਿਓ, ਇੱਥੇ ਹੀ ਠੀਕ ਹੈ ਕੰਮ, ਉਸ ਪਹਾੜ ਦੀ ਚੋਟੀ ਤੇ ਤੁਸੀਂ ਸ਼ਾਂਤੀ ਪਾਓ, ਕਿਤੇ ਮੇਰੇ ਜਾਣ ਨਾਲ ਤੁਹਾਡੀ ਸ਼ਾਂਤੀ ਭੰਗੜਾ ਹੋ ਜਾਵੇ, ਮੈਨੂੰ ਰਹਿਣ ਦਿਓ ਤੁਸੀਂ। ਨਹੀਂ ਗਿਆ, ਵਾਕਈ ਬੰਦੇ ਦੀ ਇਹੀ ਹਾਲਤ ਹੈ, ਇਹ ਸ਼ਾਂਤੀ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ ਚਾਹੁੰਦਾ, ਸਿਮਰਨ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ, ਆਪਣੇ ਆਪ ਜਾਣ ਕੇ ਬੰਧਨਾ ਚ ਆਪਣੇ ਆਪ ਨੂੰ ਪਾਈ ਬੈਠਾ। ਤੇ ਸਾਹਿਬ ਕਹਿੰਦੇ ਨੇ ਮਿਲੇਗਾ ਕੀ? ਸਾਹਿਬ ਕਹਿੰਦੇ ਨੇ ਖੋਜਤ ਖੋਜ ਸੋਧਤ ਸੋਧਤ ਸੋਧ ਤਤ ਵਿਚਾਰੇ ਆ, ਨਾਮ ਬਿਨਾ ਸੁਖ ਨਾਹੀਂ, ਸਰ ਪਰ ਹਾਰਿਆ ਆਵੇ ਚਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਐਵੇਂ ਜੂਨਾ ਚ ਭਟਕਦੇ ਨੇ ਬੰਦੇ, ਮੋਹ ਮਾਇਆ ਚ ਫਸੇ ਹੋਏ, ਹਾਲਾਂਕਿ ਗੁਰੂ ਨਾਨਕ ਧੰਨ ਗੁਰੂ ਨਾਨਕ ਤੇਰੀ ਰਹਿਮਤ ਦਾ ਸ਼ੁਕਰਾਨਾ ਕਿੰਨਾ ਕੁ ਕਰੀਏ, ਲੋਕਾਂ ਨੇ ਇਕਾਂਤ ਜਿਹੜੀ ਸ਼ਾਂਤੀ ਪਾਈ, ਸਾਹਿਬ ਤੇਰੀ ਕਿਰਪਾ ਦੇ ਨਾਲ ਤੇਰੇ ਪਿਆਰ ਵਾਲਿਆ ਸਿੱਖਾਂ ਨੇ ਧਨ ਦੇ ਢੇਰਾਂ ਦੇ ਉੱਤੇ ਬੈਠ ਕੇ ਉਹ ਸ਼ਾਂਤੀ ਪ੍ਰਾਪਤ ਕੀਤੀ। ਤੇਰਾ ਰਾਏ ਬੁਲਾਰ ਰਾਜ ਕਰਦਾ ਵੀ ਸੁਖ ਲੈਂਦਾ, ਕਿਉਂਕਿ ਤੂੰ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣਾ ਆ ਗਿਆ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਤੇਰਾ ਰਾਜਾ ਸ਼ਿਵਨਾਭ ਨਾਮ ਵੀ ਜਪੀ ਜਾਂਦਾ, ਰਾਜ ਵੀ ਕਰੀ ਜਾਂਦਾ। ਤੇਰਾ ਰਾਜਾ ਸੁਧਰ ਸੈਨ ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਇਹ ਤਾਂ ਤੇਰੀ ਜੁਗਤ ਹੈ ਮੇਰੇ ਸਤਿਗੁਰੂ, ਕੈਸੀ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਪੈਰਾਂ ਥੱਲੇ ਰੱਖ ਕੇ ਉੱਤੇ ਬੈਠ ਕੇ ਨਾਮ ਜਪੀ ਜਾਣਾ, ਭਗਤੀ ਤੇ ਸਿਮਰਨ ਦਾ ਆਨੰਦ ਲੈਣਾ। ਤੇ ਜਿਹੜਾ ਬੰਦਾ ਨਹੀਂ ਨਾ ਉਸ ਪਾਸੇ ਜੁੜ ਸਕਿਆ, ਉਹਨੂੰ ਸੋਚਣਾ ਚਾਹੀਦਾ ਕਿਤੇ ਐਸੀ ਗੱਲ ਤਾਂ ਨਹੀਂ ਕਿ ਇਹ ਪਦਾਰਥਾਂ ਨੇ ਮੋਹ ਮਾਇਆ ਨੇ ਅੰਦਰ ਐਸੀ ਥਾਂ ਬਣਾ ਲਈ ਹੋਵੇ ਕਿ ਨਾਮ ਦੇ ਹਿਰਦੇ ਚ ਵਸਣ ਦੀ ਥਾਂ ਨਾ ਰਹੀ ਹੋਵੇ, ਤੇ ਥਾਂ ਬਣਾਉਣੀ ਪਏਗੀ ਨਾਮ ਵਾਸਤੇ, ਸਿਮਰਨ ਵਾਸਤੇ ਹਿਰਦੇ ਚ ਥਾਂ ਬਣਾਉਣੀ ਪਏਗੀ। ਛੱਡਣਾ ਕੁਝ ਨੀ ਸੰਸਾਰ ਦਾ, ਛੱਡ ਕੇ ਪਹਾੜਾਂ ਤੇ ਚੜ੍ਹਨ ਦੀ ਸਾਨੂੰ ਲੋੜ ਕੋਈ ਨੀ, ਪਰ ਸਾਨੂੰ ਹਿਰਦੇ ਚੋਂ ਕੱਢਣ ਦੀ ਲੋੜ ਤਾਂ ਹੈ, ਮਾਇਆ ਛੱਡਣੀ ਨਹੀਂ। ਕਿਉਂਕਿ ਪਾਵਨ ਬਾਣੀ ਚ ਐਸਾ ਵੀ ਆਇਆ, ਕਈ ਵਾਰੀ ਬੰਦਿਆਂ ਕੋਲ ਇਹ ਗਲਤੀ ਵੀ ਹੋ ਗਈ ਏ, ਮਾਇਆ ਤਾਂ ਛੱਡ ਗਏ ਨੇ, ਰਾਜ ਤਾਂ ਛੱਡ ਗਏ ਨੇ, ਉਦਾਸੀ ਸੰਨਿਆਸੀ ਹੋ ਗਏ ਨੇ, ਸਾਧੂ ਹੋ ਗਏ ਨੇ, ਲੇਕਿਨ ਇੱਥੇ ਹੁਕਮ ਕਰਨਾ ਛੱਡ ਗਏ ਨੇ, ਮਹਿਲ ਛੱਡ ਗਏ ਨੇ, ਰਾਜ ਛੱਡ ਗਏ ਨੇ, ਬਾਹਰ ਆਸ਼ਰਮ ਬਣਾ ਕੇ ਬਹਿ ਗਏ, ਚੇਲੇ ਇਕੱਠੇ ਕਰ ਲੈਣੇ। ਉਹ ਜਿਹੜਾ ਹੁਕਮ ਇੱਥੇ ਮਹਿਲਾਂ ਚ ਚੱਲਦਾ ਸੀ, ਉੱਥੇ ਆਸ਼ਰਮ ਚ ਚੱਲਦਾ। ਇੱਥੇ ਧਨ ਪਦਾਰਥ ਦੀ ਰੇਲ ਪੇਲ ਸੀ, ਉੱਥੇ ਪੂਜਾ ਦੀ ਰੇਲ ਪੇਲ ਹੈ। ਇੱਥੇ ਹੰਕਾਰ ਰਾਜ ਦਾ ਸੀ, ਉੱਥੇ ਹੰਕਾਰ ਤਿਆਗਦਾ। ਔਰ ਬਹੁਤ ਸਾਧੂ ਤੁਹਾਨੂੰ ਮਿਲਣਗੇ ਐਸੇ ਜਿਹੜੇ ਕਹਿੰਦੇ ਨੇ ਮੇਰੀ ਇੰਨੀ ਜਾਗੀਰ ਸੀ ਮੈਂ ਛੱਡ ਕੇ ਆਇਆ, ਛੱਡਿਆ ਨਹੀਂ, ਜੇ ਛੱਡਿਆ ਹੁੰਦਾ ਤੇ ਨਾਂ ਕਾਹਨੂੰ ਲੈਣਾ, ਮੈਂ ਆਪਣੇ ਮਹਿਲ ਮਾੜੀਆਂ ਮਿੱਲਾਂ ਛੱਡ ਕੇ ਆਇਆ, ਨਹੀਂ ਛੱਡੀਆਂ, ਤੇਰੇ ਕੋਲ ਛੱਡੀਆਂ ਗਈਆਂ ਨਹੀਂ ਹੋਈਆਂ। ਪਹਿਲਾਂ ਤੈਨੂੰ ਪਕੜਦਾ ਹੰਕਾਰ ਸੀ, ਮੇਰੀਆਂ ਮਿੱਲਾਂ ਨੇ, ਮੇਰਾ ਰਾਜ ਹੈ, ਮੇਰਾ ਭਾਗ ਹੈ,
मेरी दौलत है, हुण तेनू छड्डण दा हंकार है, मैं इना कुछ छड्ड के आया, त्याग दा हंकार। पावन बाणी कहिंदी माया तजी तो क्या पया जो मान तजिया नहीं जाए। पहला तेन माया ने खादा सी, हुण तेन मान ने खादा। अगे माया पकड़दा हंकार सी, हुण तेन मान दा त्यागण दा मान है, त्याग दा हंकार है। कई साधु भी इसे तरह त्यागी होके भी इस चक्कर च मरदे पए ने कि नाम दी हिरदे च थां नहीं बनदी। जे बंदा किते हिरदे च थां बना सके ना नाम दी, रवे संसार विच माणे सारा कुछ, खाए पीए मौज करे, लेकिन हिरदे च थां ना देवे, पदार्था नूं हिरदे च थां ना देवे, स्वाद सोने दा ना बन जावे, स्वाद नाम दा ही बने, स्वाद पदार्था दे खाण दा ना बने, स्वाद नाम दा ही बने। खावे शरीर वास्ते, पहने शरीर वास्ते, वरते संसार वास्ते, लेकिन रस नाम विचों लवे। ओ साहब कहंदे ने ऐसा बागां वाला बंदा जिसके हिरदे च नाम बसिया ओ तां आनंद लैंदे ने, लेकिन कुछ लोग जिन्हां नूं ए स्वाद नहीं आया, जिन्हां चखिया ही नहीं, चखण दे राह ते पए ही नहीं, आवे जाहे अनेक मर मर जन्म दे, बिन पूजे सब बात जोनी भरम ते। हां जिन्हां नूं गुरु मिल गया, सतसंगत मिल गई, साधु दा उपदेश मिल गया।

ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ ਹੈ, ਜਿਨ੍ਹਾਂ ਨੇ ਹਿਰਦੇ ਚ ਥਾਂ ਬਣਾਈ ਉਹਦੇ ਵਸਣ ਜੋਗੀ, ਉਹਨਾਂ ਨੇ ਜਪਿਆ ਜਪ ਕੇ ਹਿਰਦੇ ਚ ਵਸਾਰੇ, ਜਪਦਿਆਂ ਜਪਦਿਆਂ ਹੀ ਹਿਰਦੇ ਚ ਵਸਦਾ ਹੈ। ਤੇ ਜਿਸ ਨਾਮ ਨੂੰ ਜਿਸ ਨਾਮ ਵਾਲੀ ਸ਼ਾਂਤੀ ਨੂੰ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਦਿਸਹੇ, ਜਿਸ ਨੂੰ ਲੋਕ ਲੱਭਦੇ ਫਿਰਦੇ ਨੇ ਵਾਹਿਗੁਰੂ ਨੂੰ, ਜਿਹੜਾ ਨਾਮ ਜਪਣ ਲੱਗ ਪਵੇ ਉਸ ਨੂੰ ਉਹਦੀ ਸੋਝੀ ਆ ਜਾਂਦੀ ਹੈ। ਬਲਕਿ ਇੱਕ ਖਿਆਲ ਰੱਖਣਾ, ਰੱਬ ਬਹੁਤ ਵੱਡਾ, ਈਸ਼ਵਰ ਬਹੁਤ ਮਹਾਨ ਹੈ, ਪ੍ਰਭੂ ਦੀ ਬੜੀ ਉਸਤਤ ਕਰਦੇ ਹਾਂ ਆਪਾਂ, ਲੇਕਿਨ ਧੰਨ ਗੁਰੂ ਨਾਨਕ ਤਾਂ ਉਦੋਂ ਵੀ ਵੱਡੀ ਗੱਲ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਮੇਰੇ ਮਾਲਕ ਤੂੰ ਬਹੁਤ ਮਹਾਨ ਹੈ, ਤੇਰੇ ਤੋਂ ਵੱਡਾ ਤਾਂ ਹੋਰ ਕੋਈ ਨੀ, ਤੇਰਾ ਥਾਂ ਵੀ ਵੱਡਾ, ਤੂੰ ਵੀ ਵੱਡਾ, ਲੇਕਿਨ ਤੈਥੋਂ ਇੱਕ ਚੀਜ਼ ਵੱਡੀ ਹੈ। ਆਪ ਹੈਰਾਨ ਹੋਵੋਗੇ, ਨਿਰੰਕਾਰ ਤੋਂ ਈਸ਼ਵਰ ਤੋਂ ਕੁਝ ਵੱਡਾ ਹੈ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਕਿਉਂਕਿ ਤੇਰੀ ਹੋਂਦ ਹੀ ਨਾਮ ਹੈ, ਤੇਰੀ ਸਾਂਝ ਹੀ ਨਾਮ ਹੈ, ਤੇਰੀ ਪਛਾਣ ਹੀ ਨਾਮ ਹੈ। ਨਾਮ ਨਹੀਂ ਤੇ ਤੂੰ ਹੈ ਹੀ ਕੋਈ ਨੀ, ਨਾਮ ਜਪਿਆ ਤੇ ਤੇਰਾ ਪਤਾ ਲੱਗਦਾ ਹੈ, ਨਾਮ ਨਾਲ ਤੇਰੀ ਪਛਾਣ ਹੈ, ਜਪਦਿਆਂ ਜਪਦਿਆਂ ਤੇਰਾ ਪਤਾ ਲੱਗਦਾ ਹੈ, ਜਪਦਿਆਂ ਜਪਦਿਆਂ ਤੇਰੀ ਗੱਲ ਚਲਦੀ ਹੈ ਹਿਰਦੇ ਵਿੱਚ, ਜਪਦਿਆਂ ਜਪਦਿਆਂ ਯਾਦ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਮਹਿਸੂਸ ਹੁੰਦਾ ਹੈ ਕਿ ਤੂੰ ਹੈ। ਜੇ ਨਾਮ ਨਹੀਂ ਤੇ ਤੂੰ ਵੀ ਕੋਈ ਨੀ, ਦਾ ਮਤਲਬ ਹੈ ਨਾਮ ਤਾਂ ਇੱਥੋਂ ਵੀ ਵੱਡੀ ਚੀਜ਼ ਹੈ ਜਿਹੜੀ ਤੇਰੇ ਨਾਲ ਜੋੜਦੀ ਹੈ। ਨਾਮ ਜਪਣ ਵਾਲਿਆਂ ਨੇ, ਸਾਹਿਬ ਕਹਿੰਦੇ ਨੇ ਉਹਦੇ ਨੇੜੇ ਹੋ ਕੇ ਵੇਖਿਆ, ਜਿਨ੍ਹਾਂ ਨੂੰ ਸਮਝ ਆਈ ਜਿਸ ਬੁਝਾਏ ਆਪ ਨੇੜਾ ਦਿਸਹੇ। ਆਪਾਂ ਤਾਂ ਅਰਦਾਸ ਕਰਨੀ ਹੈ ਸਾਹਿਬ ਉਸ ਨੇੜੇ ਹੋਣ ਵਾਲੇ ਰਾਹ ਤੇ ਸਾਨੂੰ ਵੀ ਚਾਰ ਕਦਮ ਚੱਲਣਾ ਨਸੀਬ ਕਰਾਉਣ, ਝੋਲੀ ਅੱਡੀਏ ਤੇ ਅਰਦਾਸ

ਇਸ ਘਰ ਵਿੱਚ ਤਾਂ ਜੇ ਬੰਦਾ ਕਵੇ ਨਾ ਇੱਕ ਅੱਧੀ ਵਾਰੀ ਕਹਿ ਕੇ ਸਰ ਜਾਏਗਾ ਕੋਈ ਨੀ। ਇਹ ਤੱਕ ਬਹੁਤ ਵੱਡੀ ਕਾਲ ਹੈ, ਇਹ ਗੱਲ ਵੱਖਰੀ ਹੈ। ਇਸ ਕਾਲ ਨੂੰ ਫਲ ਲੱਗਣ ਦੇ ਮਾਮਲੇ ਚ ਕੋਈ ਮਿਆਦ ਮੁਕਰਰ ਨਹੀਂ। ਕਈਆਂ ਨੂੰ ਤਾਂ ਇੱਕ ਪਲ ਵਿੱਚ ਹੀ ਨਾਮ ਜਪਿਆ ਜਿਹੜਾ ਉਹ ਹਿਰਦੇ ਚ ਵਸ ਗਿਆ ਤੇ ਉਹਨਾਂ ਦਾ ਕਲਿਆਣ ਹੋ ਗਿਆ। ਕਈਆਂ ਨੂੰ ਦਿਨ ਲੱਗੇ ਹੋਣਗੇ, ਕਈਆਂ ਨੂੰ ਮਹੀਨੇ ਤੇ ਸਾਲ ਵੀ ਲੱਗੇ ਹੋਣਗੇ, ਤੇ ਮਾਫ਼ ਕਰਨਾ ਕਈ ਮੇਰੇ ਵਰਗਿਆਂ ਦੀਆਂ ਉਮਰਾਂ ਲੱਗ ਗਈਆਂ ਹੋਣਗੀਆਂ, ਕਈ ਜਨਮ ਵੀ ਲੱਗ ਸਕਦੇ ਨੇ। ਕਾਲ ਦੇ ਮਾਰਗ ਤੇ ਜਿਹੜਾ ਜਿੰਨਾ ਵੱਧ ਤੋਂ ਵੱਧ ਖੁੱਲਿਆ ਹੈ, ਜਿਹੜਾ ਵੱਧ ਤੋਂ ਵੱਧ ਵਿਕਾਰਾਂ ਨੂੰ ਅੰਦਰ ਕੱਢਣ ਵਾਸਤੇ ਯਤਨ ਕਰ ਸਕਿਆ, ਹਿਰਦੇ ਚ ਨਾਮ ਦੀ ਥਾਂ ਬਣਾਉਣ ਵਾਸਤੇ ਜਿੰਨਾ ਵੱਧ ਤੋਂ ਵੱਧ ਕਿਸੇ ਨੇ ਯਤਨ ਕੀਤਾ ਹੈ, ਓਨੀ ਤੇਜ਼ੀ ਨਾਲ ਉਹ ਇਸ ਦੇ ਨੇੜੇ ਹੋ ਸਕਿਆ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਦਿਨ ਰਾਤ ਮੈਂ ਜਪਦਾ ਰਵਾਂ। ਬਲਕਿ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸ਼ੋ ਕੂਕੀ ਹੈ, ਉਸ ਵਾਹਿਗੁਰੂ ਦਾ ਨਾਮ ਕੂਕਦੇ ਰਹੀਏ, ਬੋਲਦੇ ਰਹੀਏ, ਲੈਂਦੇ ਰਹੀਏ, ਜਪਦੇ ਰਹੀਏ, ਨਾ ਸੋਈਏ ਆਸਾਰ, ਕਦੇ ਵੀ ਇਸ ਮਾਮਲੇ ਚ ਸੌਣਾ ਨਾ ਹੋਵੇ, ਇਸ ਮਾਮਲੇ ਚ ਆਲਸ ਤੇ ਨੀਂਦ ਨਾ ਵਿਆਹੇ, ਇਸ ਪਾਸੇ ਜਾਗਦੇ ਹੀ ਰਹੀਏ। ਸਰੀਰ ਸੌ ਜਾਏ ਲੇਕਿਨ ਸਿਮਰਨ ਜਾਗਦਾ ਰਹੇ, ਸਰੀਰ ਖਾ ਰਿਹਾ ਹੋਵੇ ਮਨ ਜਪ ਰਿਹਾ ਹੋਵੇ, ਸਰੀਰ ਚੱਲ ਰਿਹਾ ਹੋਵੇ ਕਿਰਿਆ ਕਰ ਰਿਹਾ ਹੋਵੇ ਸੰਸਾਰ ਦੀ ਕੋਈ ਵੀ, ਹਿਰਦੇ ਵਿਚ ਨਾਮ ਦਾ ਚੱਕਰ ਚੱਲ ਰਿਹਾ ਹੋਵੇ, ਲੜੀ ਬੱਝੀ ਹੋਵੇ, ਸਵਾਸਾਂ ਨਾਲ ਨਾਮ ਚੱਲ ਰਿਹਾ ਹੋਵੇ, ਐਸਾ ਆਨੰਦ ਆਏਗਾ, ਸਵਾਸ ਵੀ ਖੁਸ਼ਬੂਦਾਰ ਹੋ ਜਾਣ, ਰੋਮਾਂ ਵਿਚ ਚਰਨਾਟਾਂ ਛਿੜਨਗੀਆਂ, ਸਵਾਦ ਆਵੇਗਾ, ਆਨੰਦ ਆਵੇਗਾ, ਉਸ ਨੀਂਦ ਵਿਚ ਵੀ ਰਸ ਹੋਵੇਗਾ, ਉਸ ਜਾਗਣ ਵਿਚ ਵੀ ਸਵਾਦ ਹੋਵੇਗਾ, ਉਸ ਖਾਣ ਵਿਚ ਵੀ ਆਨੰਦ ਹੋਵੇਗਾ ਜਿਹੜਾ ਨਾਮ ਨਾਲ ਰਤੇ ਆ। ਤੇ ਜੇ ਨਾਮ ਤੋਂ ਟੁੱਟੇ ਹੋਏ ਆ ਤੇ ਵੇਖਦੇ ਪਏ ਆ, ਸੁਖੀ ਤਾਂ ਕੋਈ ਨੀ, ਚੈਨ ਤਾਂ ਕੋਈ ਨੀ। ਸਾਹਿਬ ਕਹਿੰਦੇ ਨੇ ਚੈਨ ਲੈਣਾ ਹੈ ਨਾ, ਤੇ ਦਿਨ ਰਾਤ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ, ਦਿਨ ਰਾਤ ਕੇਸ਼ੋ ਕੇਸ਼ੋ ਜਪਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਨਾਮ ਦਾ ਰੱਟਾ ਲਾਉਂਦੇ ਆ, ਕਦੇ ਤਾਂ ਐਸਾ ਵਕਤ ਆਏਗਾ। ਸਾਹਿਬ ਕਲਗੀਧਰ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨੇ ਇੱਕ ਚਿੱਤ ਹੋ ਕੇ ਇੱਕ ਪਲ ਵੀ ਯਾਦ ਕਰ ਲਿਆ ਨਾ, ਉਸ ਵਾਹਿਗੁਰੂ ਦਾ ਸਿਮਰਨ ਇੱਕ ਪਲ ਵੀ ਕਰ ਲਿਆ, ਕਮਾਲ ਦੀ ਗੱਲ ਹੈ। ਇੱਕ ਪਲ ਅਸੀਂ ਤਾਂ ਸਾਰੀ ਉਮਰ ਚ ਕਈ ਵਾਰੀ ਕੀਤਾ ਹੋਵੇ, ਉਹ ਨਹੀਂ, ਜਿਹੜੀ ਇੱਕ ਚਿੱਤ ਵਾਲੀ ਗੱਲ ਹੈ ਉਹ ਬੜੀ ਔਖੀ ਹੈ, ਇੱਕ ਚਿੱਤ ਨਹੀਂ ਪਏ ਹੁੰਦੇ। ਤੇ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਗੱਲ ਮੂੰਹੋਂ ਸੋਚ ਕੇ ਕੱਢਣੀ ਚਾਹੀਦੀ ਏ, ਅੱਠਾਂ ਪੈਰਾਂ ਚ ਕੋਈ ਸਮਾਂ ਐਸਾ ਹੁੰਦਾ, ਉਹ ਸਮਾਂ ਨੀਯਤ ਨਹੀਂ ਹੈ। ਸਿਆਣੇ ਕਹਿੰਦੇ ਸਨ, ਕਹਿੰਦੇ ਨੇ ਇੱਕ ਸਮਾਂ ਅੱਠਾਂ ਪੈਰਾਂ ਚ ਐਸਾ ਨੀਯਤ ਹੁੰਦਾ ਹੈ ਜਿਸ ਵੇਲੇ ਬੰਦਾ ਜੋ ਕੁਝ ਮੂੰਹੋਂ ਕੱਢੇ ਉਹ ਪੂਰਾ ਹੋ ਜਾਵੇ। ਹਰ ਬੰਦੇ ਦੇ ਅੰਦਰ ਬੈਠਾ ਹੈ ਨਿਰੰਕਾਰ, ਇਹਨੂੰ ਮੌਕਿਆ ਦਿੰਦਾ ਹੈ। ਤੇ ਜਿਹੜੇ ਸਿਆਣੇ ਬੰਦੇ ਨੇ ਸੋਚਣ, ਜਦੋਂ ਮੂੰਹੋਂ ਕੱਢਣੀ ਚੰਗੀ ਗੱਲ ਹੀ ਕੱਢੋ, ਮਾੜੀ ਗੱਲ ਮੂੰਹੋਂ ਕੱਢੋ ਹੀ ਨਾ, ਕਦੇ ਪਤਾ ਨੀ ਕਿਹੜੇ ਵੇਲੇ ਕਹੀ ਹੋਈ ਗੱਲ ਪੂਰੀ ਹੋਣੀ ਏ, ਤੇ ਜੇ ਮਾੜੀ ਗੱਲ ਮੂੰਹੋਂ ਕੱਢੀ ਪੂਰੀ ਹੋ ਗਈ ਫੇਰ ਬੜੇ ਮਹਿੰਗੀ ਪਏ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ, ਆਪਣੇ ਭਲੇ ਦੀ ਗੱਲ ਕਰੋ। ਤੇ ਜੇ ਉਹ ਸਿਆਣਿਆਂ ਦੀ ਗੱਲ ਮੰਨ ਲਈਏ ਨਾ, ਵੀ ਅੱਠਾਂ ਪਹਿਰਾਂ ਵਿਚ ਇੱਕ ਵਕਤ ਐਸਾ ਵੀ ਆ ਸਕਦਾ ਹੈ ਜਿਸ ਵੇਲੇ ਮੂੰਹੋਂ ਕੱਢੀ ਹੋਈ ਗੱਲ ਪੂਰੀ ਹੋ ਜਾਂਦੀ, ਕੋਈ ਸਮਾਂ ਐਸਾ ਜਿਸ ਵੇਲੇ ਕਹੀ ਹੋਈ ਗੱਲ ਸਿਰੇ ਲੱਗ ਜਾਣੀ ਹੈ। ਤੇ ਜੇ ਆਪਾਂ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਪਤਾ ਨੀ ਉਹ ਸਮਾਂ ਆ ਜਾਵੇ ਉਸ ਵੇਲੇ ਜਿਸ ਵੇਲੇ ਸਾਡੇ ਮੁੱਖ ਤੇ ਵਾਹਿਗੁਰੂ ਹੋਵੇ, ਤੇ ਉਹ ਸਮਾਂ ਆ ਜਾਵੇ ਜਿਹੜੀ ਗੱਲ ਸਾਡੀ ਪੂਰੀ ਹੋਣੀ ਹੈ। ਉਹ ਕਿਹਾ ਹੋਇਆ, ਵਾਹਿਗੁਰੂ ਧੁਰ ਦਰਗਾਹ ਤੱਕ ਸਾਡੀ ਸਾਂਝ ਬਣਾ ਦੇਗਾ, ਉਹ ਸਾਡੇ ਲੇਖੇ ਲਵਾ ਦੇਗਾ ਸਵਾਸ। ਉਹ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ, ਇੱਕ ਚਿੱਤ ਕਿਹਾ ਹੋਇਆ ਵਾਹਿਗੁਰੂ, ਜੰਮਣ ਮਰਨ ਦੇ ਸਾਰੇ ਗੇੜ ਮੁਕਾ ਕੇ ਪ੍ਰਭੂ ਦੀ ਦਰਗਾਹ ਤੱਕ ਸਾਡੀ ਪਹੁੰਚ ਕਰਾ ਦੇਵੇਗਾ। ਨਹੀਂ ਤਾਂ ਜੀਵਨ ਦੀ ਸਾਰੀ ਬਾਜ਼ੀ ਬੋਝ ਬਣੀ ਹੋਈ ਹੈ ਸਾਡੇ ਤੇ, ਨਾ ਬਿਨਾ ਸਭ ਕੂੜ ਗਾਲੀ ਹੋਚੀਆਂ। ਸਾਹਿਬ ਕਹਿੰਦੇ ਨੇ ਹੋਛੇ ਝੰਝਟਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੁੰਦਾ ਚਲਿਆ ਜਾ ਰਿਹਾ ਹੈ। ਭਗਤਾਂ ਵੱਲ ਵੇਖੋ ਜਿਹੜੇ ਜੀਵਨ ਵਿੱਚ ਨਾਮ ਪ੍ਰਾਪਤ ਕਰਕੇ ਤੇ ਸੁੱਖ ਪੈ ਲੈਂਦੇ ਨੇ, ਆਨੰਦ ਪੈ ਲੈਂਦੇ ਨੇ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ ਮੈਂ ਕਦੋਂ ਜਾਵਾਂਗਾ,

ਸਮੇਂ ਦੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਉਸ ਗੁਰੂ ਦੇ ਜਿਸ ਗੁਰੂ ਪਾਸੋਂ ਦੋਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਲਈ ਹੈ। ਸੁਦਾਮੇ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੋਏ ਸੁਦਾਮੇ ਵੱਲ ਵਧੇ ਤੇ ਪ੍ਰਦਖਣਾ ਲਈ ਜਿਸ ਤਰ੍ਹਾਂ ਕਿ ਆਪਣੇ ਗੁਰੂ ਦੇ ਲੈ ਰਹੇ ਹਨ,

ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

उस परिपूर्ण परमात्मा दे नाल जोड़िया। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ਼ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਵੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ।

ਜੇ ਹੁਕਮ ਹੋਇਆ ਇੱਕ ਰਹਿਬਰ ਨੂੰ ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਨਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ। ਪ੍ਰਭੂ ਦਾ ਭਗਤ ਸੀ, ਅੰਦਰ ਜਿਹੜੀ ਇਹ ਲਾਲਸਾ ਉਤਪੰਨ ਹੋਈ, ਪਰਮੇਸ਼ਵਰ ਨੇ ਉਹਦੀ ਭਾਵਨਾ ਪੂਰੀ ਕੀਤੀ, ਕੌਤਕ ਵਰਤਿਆ, ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ, ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ। ਜਦੋਂ ਪ੍ਰਹਿਲਾਦ ਅੱਗੇ ਵਧਿਆ, ਖੰਭੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਭੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ ਜੇ ਮੈਂ ਇਸ ਖੰਭੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾਂ ਨੀਚ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਭੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਦੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗੱਲ ਵਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ ਮਨ ਡੋਲ ਗਿਆ। ਇੱਧਰ ਵੇਖੋ, ਭੱਠੀ ਤਪ ਰਹੀ ਹੈ, ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ, ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉਥੋਂ ਤੇ ਇੱਕੋ ਇੱਕ ਆਵਾਜ਼ ਬੁਲੰਦ

ਹੈ ਮੇਰੇ ਵਾਹਿਗੁਰੂ, ਜਿਸ ਰੰਗ ਵਿੱਚ ਤੂੰ ਰੱਖੇ ਉਹੀ ਰੰਗ ਪਰਵਾਨ ਹੈ। ਤੇਰੀ ਰਜ਼ਾ ਜਿਵੇਂ ਹੈ ਉਹ ਪਰਵਾਨ ਹੈ, ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ, ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ, ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ, ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ,

ਜਿਸ ਨੂੰ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਹਉ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਝ ਹਿੰਦੂ ਔਰ ਕੁਝ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆਂ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

ਗੱਲ ਕਿਸੇ ਢੰਗ ਨਾਲ ਦੱਸਦਾ ਹੈ, ਲੇਕਿਨ ਇਹ ਬਿਲਕੁਲ ਸੱਚ ਹੈ ਕਿ ਜਿਸ ਵੇਲੇ ਵਾਹਿਗੁਰੂ ਹਿਰਦੇ ਚ ਵੱਸ ਜਾਵੇ ਨਾ, ਜੋ ਲੋਰ ਤੇ ਮਸਤੀ ਪੈਦਾ ਹੁੰਦੀ, ਜੋ ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ, ਹਰ ਵੇਲੇ ਹੀ ਜੀਵਨ ਚ ਇੱਕ ਸੰਗੀਤ ਗੂੰਜਦਾ ਹੈ। ਹਰ ਵਕਤ ਦੀ ਆਲਾ ਦੁਆਲਾ ਤੇ ਮਨੁੱਖ ਦਾ ਆਪਣਾ ਸਰੀਰ ਇਉਂ ਹੀ ਜਾਪਦਾ ਜਿਵੇਂ ਝੂਮ ਝੂਮ ਕੇ ਗਾ ਰਿਹਾ ਤੇ ਨਾਣਾ ਹੋਵੇ ਤੇ ਜਿਹੜਾ ਮਰਿਆਦਾ ਅਨੁਸਾਰ ਕੀਰਤਨ ਅਸੀਂ ਕਰਨੇ ਆ, ਕਈ ਵਾਰੀ ਇਹ ਵੀ ਬੋਝ ਜਾਪਦਾ, ਸੁਣਨਾ ਵੀ ਬੋਝ ਜਾਪਦਾ, ਕਰਨਾ ਵੀ ਬੋਝ ਜਾਪਦਾ। ਹਿਰਦੇ ਚ ਨਾ ਵਸੇ ਆਨੰਦ ਨਾ ਦਿੰਦਾ ਤੇ ਵਿਗਾੜ ਜਾਪਦਾ, ਬੋਝ ਜਾਪਦਾ, ਤੇ ਸ਼ੁਰੂ ਸ਼ੁਰੂ ਵਿਚ ਸਾਰਾ ਕੁਝ ਬੋਝ ਹੀ ਜਾਪਦਾ। ਮੈਂ ਇੱਕ ਬੇਨਤੀ ਕਰਾਂ, ਬੱਚੇ ਨੂੰ ਸਕੂਲ ਤੋਰਨੇ ਆ, ਪਹਿਲਾਂ ਆੜੀ ਵੀ ਕਰਦਾ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਸ਼ੌਕ ਨਾਲ ਤੁਰਦੇ ਨੇ, ਉਹ ਦੂਸਰਿਆਂ ਬੱਚਿਆਂ ਵੱਲ ਵੇਖ ਕੇ ਇਹਨਾਂ ਦਾ ਲਿਬਾਸ ਬੜਾ ਵਧੀਆ, ਉੱਥੇ ਖੇਡਦੇ ਨੇ, ਹੱਸਦੇ ਨੇ, ਨੱਚਦੇ ਨੇ, ਕਈਆਂ ਬੱਚਿਆਂ ਦੇ ਅੰਦਰ ਇਹ ਸ਼ੌਕ ਪੈਦਾ ਕਰਦਾ ਜਾਂਦਾ ਹੈ, ਬਣੇਗਾ ਬਹੁਤ ਵੱਡਾ ਅਫਸਰ, ਬਣੇਗਾ ਬੜੀਆਂ ਤਰੱਕੀਆਂ ਕਰੇਗਾ, ਉਹ ਚਾਹ ਲੈ ਕੇ ਤੁਰਦਾ। ਨਹੀਂ ਤਾਂ ਆਮ ਤੌਰ ਤੇ ਬੱਚਾ ਜਿਹੜਾ ਸਕੂਲ ਜਾਣ ਲੱਗਿਆ ਬਹੁਤੇ ਤਾਂ ਰੋਂਦੇ ਵੀ ਵੇਖੇਗਾ, ਉਹਨੂੰ ਇੱਕ ਵਾਰੀ ਧੱਕੇ ਨਾਲ ਸਕੂਲ ਪਹੁੰਚਾਉਣਾ ਪੈਂਦਾ, ਉੱਥੇ ਜਾ ਕੇ ਬਹਿੰਦਾ, ਇੱਕ ਤਾਂ ਜਗੜ ਕੇ ਬਹਿਣਾ ਬੜਾ ਹੁੰਦਾ, ਇੱਕ ਜੋ ਕੁਝ ਪੜਾਉਂਦੇ ਨੇ ਉਹਦੀ ਸਮਝ ਤੋਂ ਬਾਹਰ ਹੁੰਦਾ, ਉਹ ਪਹਿਲਾਂ ਪਹਿਲਾਂ ਬੜੇ ਪਰੇਸ਼ਾਨ ਹੁੰਦਾ, ਪਹਿਲਾਂ ਪਹਿਲਾਂ ਉਸ ਨੂੰ ਊੜਾ ਏੜਾ ਜਾਂ ABC ਜਾਂ ਜੋ ਵੀ ਅੱਖਰ ਹਨ ਉਹ ਬੋਝ ਜਾਪਦੇ ਨੇ, ਲੇਕਿਨ ਚਾਰ ਦਿਨਾਂ ਬਾਅਦ ਉਹ ਜਿਹੜਾ ਬੋਝ ਹੈ ਉਹ ਗਿਆਨ ਦਾ ਬੋਧ ਦਾ ਇੱਕ ਸੋਮਾ ਬਣ ਜਾਂਦਾ ਹੈ, ਫਿਰ ਉਹੀ ਅੱਖਰ ਮੌਜ ਬਣ ਜਾਂਦੇ, ਉਹਨਾਂ ਅੱਖਰ ਬਿਨਾਂ ਨੀਂਦ ਨਹੀਂ ਆਉਂਦੀ, ਜਦ ਤੱਕ ਕੁਝ ਪੜ੍ਹ ਨਾ ਲਵੇ ਉਹਦੀ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਸੰਸਾਰੀ ਪੱਧਰ ਦੀ ਗੱਲ, ਧਰਮ ਦੇ ਮਾਰਗ ਤੇ ਵੀ ਐਸਾ, ਸ਼ੁਰੂ ਸ਼ੁਰੂ ਚ ਅੰਮ੍ਰਿਤ ਵੀ ਬੋਝ ਜਾਪਦਾ, ਨਿਤਨੇਮ ਵੀ ਬੋਝ ਜਾਪਦਾ, ਬਾਣੀ ਪੜ੍ਹਨੀ, ਗਾਉਣੀ, ਸੁਣਨੀ ਵੀ ਕਈ ਵਾਰੀ ਬੋਝ ਜਾਪਦੀ। ਔਰ ਬਹੁਤ ਬੰਦੇ ਐਸੇ ਵੇਖੇ ਨੇ ਜਿਹੜੇ ਕਦੇ ਕਦਾਈ ਇਸ ਪਾਸੇ ਤੁਰਨ ਵਾਲੇ ਨੇ, ਨਾ ਕੀਰਤਨ ਸੁਣਨਾ ਪੈ ਜਾਏ, ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏ, ਲੇਟ ਹੋ ਜਾਓ, ਵਾਸੀਆਂ ਮਾਰਦੇ ਨੇ, ਪਾਸੇ ਮਾਰਦੇ ਨੇ, ਕਿਹੜੇ ਵੇਲੇ ਭੁੱਖ ਪਵੇ ਜਾਣ ਛੁੱਟੇ ਫਸੇ ਜਾਪਦੇ, ਲੇਕਿਨ ਮਾੜਾ ਜਿਹਾ ਬੰਦਾ ਰੁਚੀ ਲਾਵੇ ਤੇ ਜਿਸ ਤਰ੍ਹਾਂ ਉਹ ਬੇਨਤੀ ਕੀਤੀ ਹੈ ਵੀ ਸਕੂਲ ਚ ਜਾਣ ਵਾਲੇ ਬੱਚੇ ਕਈ ਐਸੇ ਵੀ ਹੁੰਦੇ ਨੇ ਉਹ ਵਰਿਆਂ ਬੱਦੀ 15-15-20 ਵਰੇ ਬੋਝ ਹੀ ਧੋਂਦੇ ਨੇ, ਪੜ੍ਹਦੇ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਹੁੰਦੇ, ਰੋਂਦੇ ਹੋਏ, ਦੁਖੀ ਹੁੰਦੇ ਹੋਏ, ਕਈ ਵਾਰੀ ਉਹ ਫੇਲ ਹੋ ਜਾਂਦੇ ਤੇ ਧੂ ਧੂ ਕੇ ਆਪਣੇ ਆਪ ਨੂੰ ਸ਼ਰਮੋ ਬਸ਼ਰਮੀ ਦੂਸਰੇ ਨਾਲ ਤੋਰਦੇ ਨੇ, ਚਾਹ ਪੈਦਾ ਨਹੀਂ ਹੁੰਦਾ, ਸ਼ੌਕ ਨਾਲ ਨਹੀਂ ਪੜ੍ਹਦੇ, ਤੇ ਫਿਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਲਾ ਦੁਆਲਾ ਕਹਿੰਦੇ ਪੜ੍ਹਦਾ ਤਾਂ ਹੈਗਾ, ਪੜ੍ਹਦਾ ਕਾਹਦਾ, ਵਿਗਾੜ ਕੱਢਦਾ, ਤੂੰ ਘਸੀਟ ਕੇ ਤੁਰਿਆ ਆਉਂਦਾ ਨਸ਼ੇ ਪੜ੍ਹਨ ਵਾਲੀ ਗੱਲ ਕੋਈ, ਬਿਲਕੁਲ ਇਸੇ ਤਰ੍ਹਾਂ ਸਾਡੀ ਗੱਲ। ਉੱਥੇ ਵੀ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੜੇ ਬੜੇ ਸਕਾਲਰਸ਼ਿਪ ਮਿਲਦੇ ਨੇ, ਵਜ਼ੀਫੇ ਮਿਲਦੇ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਤੇ ਕਈ ਇਨਾਮਾਂ ਦੇ ਸ਼ੌਕ ਵਿੱਚ ਵੀ ਸਭ ਕੁਝ ਕਰਦੇ ਨੇ, ਪਰ ਕਈਆਂ ਨੂੰ ਸਿਰਫ ਪੜ੍ਹਨ ਦਾ ਸ਼ੌਕ, ਇਸ ਗੱਲ ਦਾ ਸਵਾਲ ਨਹੀਂ, ਕੁਝ ਇਨਾਮ ਮਿਲੇਗਾ, ਕੁਝ ਵਡਿਆਈ ਮਿਲੇਗੀ ਕਿ ਨਾ ਮਿਲੇਗੀ, ਉਹ ਕੇਵਲ ਪੜ੍ਹਦੇ, ਕੇਵਲ ਕਰਦੇ, ਕਰਨ ਦਾ ਠਰਕ ਹੈ, ਕਰਨ ਦਾ ਸ਼ੌਕ ਹੈ, ਉਹ ਅਵਸਥਾ ਬੜੀ ਪਿਆਰੀ। ਭਗਤੀ ਵਿੱਚ ਵੀ ਇਸੇ ਤਰ੍ਹਾਂ, ਸਿਮਰਨ ਵਾਲੇ ਵੀ ਇਸੇ ਤਰ੍ਹਾਂ, ਕੁਝ ਲੋਕ ਐਸੇ ਨੇ ਜਿਹੜੇ ਸ਼ਰਮੋ ਸ਼ਰਮੀ ਲੱਗੇ, ਕੁਝ ਐਸੇ ਵੀ ਨੇ ਜਿਹੜੇ ਲਾਲਚ ਵਿੱਚ ਲੱਗੇ ਨੇ ਕਿ ਜਪਾਂਗੇ, ਪੜਾਂਗੇ, ਕਰਾਂਗੇ, ਕੁਝ ਮਿਲੇਗਾ, ਇਹ ਵੀ ਬਹੁਤ ਛੋਟੀ ਜਿਹੀ ਅਵਸਥਾ। ਉਹ ਸਕਾਲਰਸ਼ਿਪ ਦਾ ਲਾਲਚ ਕਹਿ ਲਓ, ਸਰਟੀਫਿਕੇਟ ਦਾ ਲਾਲਚ ਕਹਿ ਲਓ, ਲੇਕਿਨ ਜਿਹੜਾ ਪੜ੍ਹਨ ਦਾ, ਸਟੱਡੀ ਫਾਰ ਸਟੱਡੀ ਸੇਕ, ਜਦੋਂ ਇਹ ਭਗਤੀ ਆ ਜਾਵੇ ਨਾ, ਭਗਤੀ ਭਗਤੀ ਵਾਸਤੇ, ਸਿਮਰਨ ਸਿਮਰਨ ਵਾਸਤੇ, ਭਜਨ ਭਜਨ ਵਾਸਤੇ, ਉਦੋਂ ਜਿਹੜਾ ਆਨੰਦ ਆਉਂਦਾ ਹੈ ਨਾ, ਉੱਥੇ ਨਾ ਕੋਈ ਲਾਲਸਾ ਰਹਿ ਜਾਂਦੀ, ਨਾ ਕੋਈ ਇੱਛਾ ਰਹਿ ਜਾਂਦੀ, ਉਦੋਂ ਆਨੰਦ ਪੈਦਾ ਹੁੰਦਾ, ਉਦੋਂ ਸਵਾਦ ਪੈਦਾ ਹੁੰਦਾ, ਤੇ ਆਉਂਦਾ ਇਸ ਤਰ੍ਹਾਂ ਹੀ ਹੈ ਕਿ ਜਪਦਿਆਂ ਜਪਦਿਆਂ ਹੀ ਅੰਦਰ ਲੱਗ ਜਾਂਦਾ, ਸਿਮਰਦਿਆਂ ਸਿਮਰਦਿਆਂ ਹੀ ਹਿਰਦੇ ਚ ਵੱਸ ਜਾਂਦਾ। ਕੋਈ ਬੰਦਾ ਕਵੇ ਨਾ ਕਿ ਹਿਰਦੇ ਵਿੱਚ ਪਹਿਲਾਂ ਵੱਸ ਜਾਵੇ ਫਿਰ ਵੇਖਾਂਗੇ ਜਪਣ ਦੀ ਗੱਲ ਨਹੀਂ, ਹਰ ਚੀਜ਼ ਦੀ ਇੱਕ ਚੈਨਲ ਹੁੰਦਾ, ਹਰ ਚੀਜ਼ ਦੀ ਇੱਕ ਜੁਗਤ ਹੁੰਦੀ ਹੈ। ਅਸੀਂ ਪੀੜੀ ਧਰਤੀ ਤੇ ਪਾਉਣੇ ਆ ਤੇ ਅਸੀਂ ਇਹ ਨਹੀਂ ਕਰਦੇ ਆਕਾਸ਼ ਚ ਲਟਕਾ ਦਈਏ, ਹਵਾ ਚ ਲਟਕਾ ਦਈਏ, ਥੱਲੇ ਨੂੰ ਫਲੇਗਾ, ਕੋਈ ਨਹੀਂ ਫਲਣਾ, ਉਹ ਧਰਤੀ ਚ ਹੀ ਸੁੱਟਣਾ ਪਏਗਾ, ਧਰਤੀ ਵਿੱਚ ਹੀ ਜੜ ਕਾਇਮ ਕਰਕੇ ਉਦਾਂ ਨੂੰ ਉੱਠੇਗਾ। ਇਵੇਂ ਸਿਮਰਨ ਦੀ ਥਾਂ ਜਿਹੜੀ ਹੈ ਪਹਿਲਾਂ ਜੀਭਾ ਤੇ, ਜੀਭਾ ਤੋਂ ਇਹ ਆਪਣੀ ਜੜ ਹੇਠਾਂ ਰੁੜ ਜਾਂਦਾ ਹੈ ਤੇ ਆਪਣਾ ਫਲ ਸੁਰਤੀ ਨੂੰ ਲਜਾਂਦਾ। ਹਿਰਦੇ ਵਿੱਚ ਇਹਦੀਆਂ ਜੜਾਂ ਬਣਦੀਆਂ ਨੇ, ਸੁਰਤੀ ਵਿੱਚ ਇਹਦੇ ਪੱਤੇ ਫਲਦੇ ਫੁੱਲਦੇ ਤੇ ਇਹਨੂੰ ਫਲ ਲੱਗਦੇ, ਪੂਰਾ ਸਰੀਰ ਇਹਦੇ ਰਸ ਨਾਲ ਭਰ ਜਾਂਦਾ, ਜਪਦਿਆਂ ਜਪਦਿਆਂ ਸਿਮਰਨ ਬਣ ਜਾਂਦਾ, ਤੇ ਜਦੋਂ ਜਪਦਿਆਂ ਜਪਦਿਆਂ ਆਖਰ ਮੂੰਹ ਨਾਲ ਜਪਾਂਗੇ ਤੇ ਮੁੱਖ ਪਵਿੱਤਰ ਹੋ ਜਾਂਦਾ, ਰੋਮਾਂ ਵਿੱਚ ਸਰੀਰ ਚ ਰਚ ਜਾਂਦਾ ਹੈ ਤੇ ਸਾਰਾ ਸਰੀਰ ਆਨੰਦ ਨਾਲ ਭਰ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਵਾਹਿਗੁਰੂ ਨੂੰ ਯਾਦ ਕਰਦਾ ਸਾਂ ਉਹ ਹਿਰਦੇ ਚ ਆ ਕੇ ਬਹਿ ਗਿਆ, ਅੰਦਰ ਆ ਕੇ ਡਿੱਗ ਗਿਆ, ਹਾਲਾਂਕਿ ਉਹ ਕਿਧਰੇ ਦੂਰ ਨਹੀਂ ਸੀ, ਮੈਨੂੰ ਹੀ ਭੁੱਲਿਆ ਸੀ, ਮੈਂ ਹੀ ਭੁਲਾ ਬੈਠਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੇ ਦੀਓ ਰੰਗ ਲਾਏ, ਉਹ ਜਿਹੜਾ ਰੰਗ ਲੱਗਦਾ ਹੈ ਨਾ, ਉਸ ਅਵਸਥਾ ਚ ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ,

ਰੇਤ ਦੇ ਘਰ ਵਿਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਓਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੇ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਨੇ

ਇਸ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਤੇ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ, ਝੂਠ ਬੋਲਣਾ, ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ, ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

0: ਆਹ ਭਾਈ ਬੰਦੀ ਛੋੜ ਨੂੰ ਅਰਦਾਸ ਕੀਤੀ ਸੀ ਨਾ ਪਾਤਸ਼ਾਹ ਸੀ ਕੈਦ ਹੋਏ ਪਏ ਮੇਰ ਕਰ ਸਾਨੂੰ ਇਸ ਕੈਦ ਤੋਂ ਬੰਦ ਖਲਾਸੀ ਕਰ ਆਪਣਾ ਪੱਲਾ ਪਕੜਾ ਗੁਰੂ ਪੰਚਮ ਪਾਤਸ਼ਾਹ ਅਰਦਾਸ ਕਰਦੇ
1: ਪੰਚ ਦੂਤ ਮੋ

ਸਿਮਰਨ ਤੋਂ ਬਿਨਾ ਇਹ ਇਨਸਾਨ ਨਹੀਂ, ਕੰਮ ਹੀ ਕੁੱਤਾ ਹੈ। ਆਖਿਆ ਕਹਿੰਦੇ ਨੇ ਜੂਨ ਕੋਗਰੇ, ਬਿਨ ਸਿਮਰਨ ਭੈ ਕੁਕਰ ਕਾਮ, ਸਾਕਤ ਬੇਸਵਾ ਪੂਤ ਨਨਾਮ, ਬਿਨ ਸਿਮਰਨ ਗਰਦਬ ਕੀ ਨਿਆਈ। ਆ ਬਿਨਾਂ ਸਿਮਰਨ ਤੋਂ ਖੋਤਾ ਬਣਿਆ ਖੜਾ ਹੈ।

ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਚਾਹੀਦੀ ਹੈ। ਸਾਹਿਬ ਫਰਮਾਉਂਦੇ ਹਨ ਕਿ ਐਸੇ ਗੁਰੂ ਦੀ ਉਸਤਤ ਕੀਤਿਆਂ ਹਰੀ ਦਾ ਰਸ ਪ੍ਰਾਪਤ

तिस गुर को सद करी नमस्कार, तिस गुर को सद जाऊं बलहार,

ਮੇਰਾ ਤੇ ਤੱਤੀ ਲੋਹ ਦੀ ਵੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਵੈਕੁੰਠ ਲੱਭਦੇ ਹੋਣਗੇ। ਮੇਰਾ ਵੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਵੈਕੁੰਠ ਵਿੱਚ ਬੈਠਾ ਹੋਇਆ ਸਾਂ। ਵੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੀ ਆਏ। ਵੈਕੁੰਠ ਵਿੱਚ ਆ ਗਏ। ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਵੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਵੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਪਿਤਾ ਜੀ ਜਨਕ ਨੇ ਆਖਿਆ, ਦੇਵਤਿਆਂ ਨੇ ਮਹਾਰਾਜ ਇਹ ਨਰਕ ਹਨ, ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ, ਤੇ ਕਿਆ ਰਾਜਾ ਜਨਕ ਜੀ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ,

ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਉਹਦੇ ਵਿੱਚ ਕੋਈ ਰਿਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ ਇੱਕ ਰਿਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿਖੀ ਨੂੰ ਲੱਗ ਨਾ ਜਾਵੇ। ਤੇ ਉਹ ਰਿਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ ਤੇ ਰਿਖੀ ਨੇ ਅੱਖਾਂ ਖੋਲੀਆਂ, ਪੁੱਛਿਆ ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲ ਯੁਗ ਹੈ, ਕਲ ਯੁਗ ਕੰਮਿਆ। ਰਿਖੀ ਕਹਿਣ ਲੱਗਾ, ਮੈਨੂੰ ਕਲ ਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲ ਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿਖੀ ਕਿ ਕਲ ਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ। ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ, ਸਿਦਕ ਨਾਲ, ਭਰੋਸੇ ਨਾਲ ਜਪੇਗਾ, ਪਿਆਰੀ ਸਾਧ ਸੰਗਤ, ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਤੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ ਉਹ ਜੋ ਜਪੇਗਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ, ਆਓ ਪਿਆਰ ਨਾਲ ਜਪੀਏ।

ਜਿਹਦਾ ਮਨ ਭਟਕ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿੱਚ ਜਲ ਰਿਹਾ, ਇਹ ਭਟਕਿਆ ਹੋਇਆ ਮਨ ਕਿਤੇ ਟਿਕਦਾ ਨਹੀਂ। ਜਿਵੇਂ ਅੱਕ ਦੇ ਅੰਬ ਨਾਲੋਂ ਤੂੰਬਾ ਵਿਛੜਿਆ, ਫਿਰ ਭਟਕਣ ਤੋਂ ਬਿਨਾਂ ਹੋਰ ਕੁਝ ਨਹੀਂ। ਜਿੱਧਰ ਦੀ ਹਵਾ ਹੈ, ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੇ ਚਰਨ ਛੱਡ ਕੇ, ਆਪਣੇ ਨਿੱਜ ਘਰ ਨੂੰ ਛੱਡ ਕੇ, ਜੋ ਕੂੜਿਆਂ ਪਦਾਰਥਾਂ ਦੇ ਨਾਲ ਨਿਉ ਲਾਈ ਬੈਠੇ ਹਨ, ਹਜ਼ੂਰ ਕਹਿੰਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਹੜਾ ਘਰ ਛੱਡ ਜਾਣਾ ਉਹਦੇ ਲਈ ਤੂੰ ਰਾਤ ਦਿਨ ਭਟਕ ਰਿਹਾ, ਤੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਤੂੰ ਸਦੀਵੀ ਕਾਲ ਵਸਣਾ। ਜਿਹੜਾ ਕਾਰਜ ਕਰਨ ਲਈ ਤੂੰ ਸੰਸਾਰ ਤੇ ਆਇਆ, ਉਸ ਘਰ ਦੀ ਕੋਈ ਤੈਨੂੰ ਚਿੰਤਾ ਹੀ ਨਹੀਂ। ਇਹ ਸਰੀਰ ਵੀ ਇੱਕ ਘਰ ਹੈ ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਮਨੁੱਖ ਸਰੀਰ ਲਈ ਸਭ ਕੁਝ ਕਰਦਾ, ਚੰਗੇ ਵਸਤਰ ਪਹਿਨਦਾ, ਖਾਂਦਾ ਪੀਂਦਾ ਪਹਿਨਦਾ, ਸੁਗੰਧੀਆਂ ਲਾਉਂਦਾ, ਸੇਜਾਵਾਂ ਮਾਣਦਾ, ਪਰ ਇਸ ਨੇ ਆਤਮਾ ਨੂੰ, ਜਿਸ ਆਤਮਾ ਦੇ ਸਦਕੇ ਸਰੀਰ ਚੱਲ ਰਿਹਾ, ਉਸ ਨੂੰ ਭੁੱਖਿਆ ਹੀ ਮਾਰ ਛੱਡਿਆ। ਉਸ ਨੂੰ ਕਦੇ ਨਾਮ ਦਾ ਭੋਜਨ ਨਹੀਂ ਦਿੱਤਾ, ਕਦੇ ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਕਦੀ ਸਤ ਸੰਗਤ ਦੀ ਸੁਗੰਧੀ ਨਹੀਂ ਲਾਈ। ਹਜ਼ੂਰ ਕਹਿੰਦੇ ਨੇ ਜੇ ਤੂੰ ਸਿਮਰਨ ਨਹੀਂ ਕਰ ਰਿਹਾ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਤਾਂ ਤੂੰ ਆਪਣੀ ਆਤਮਾ ਦਾ ਆਪ ਘਾਤ ਕਰ ਰਿਹਾ। ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਨਾ ਜਾਈ ਜੈ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕੰਮ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਤੇਰਾ ਜੀਵਨ ਕਿਹੜੇ ਕੰਮ ਹੈ। ਉਹ ਪਸ਼ੂ ਮਰ ਜਾਵੇ ਤਾਂ ਵੀ ਕੰਮ ਕਰ ਜਾਂਦਾ, ਦਸ ਕਾਜ

ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਝ ਦੀ ਵਾਰ ਵਿੱਚ ਆਪ ਬਖਸ਼ਿਸ਼ ਕਰਦੇ ਹਨ ਕਿ 10 ਸਾਲ ਬਚਪਨ ਦੇ ਬੀਤ ਜਾਂਦੇ ਹਨ, 20 ਰਮਣ, 54 ਹੋ ਗਿਆ, ਹੁਣ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਲੱਗ ਗਿਆ। 30 ਕਾ ਸੁੰਦਰ ਕਹਾਵੇ, 40 ਸੀ ਪਰ ਹੋਏ 85, 40 ਤੇ 50 ਸਾਲ ਦੀ ਉਮਰ ਤੱਕ ਇਸ ਨੇ ਰਾਤ ਦਿਨ ਇੱਕ ਕਰਕੇ ਆਪਣੇ ਕਾਰ ਵਿਹਾਰ ਧੰਦੇ ਕੀਤੇ, ਪਰ ਪਰਮੇਸ਼ਰ ਦੇ ਨਾਮ ਦਾ ਕੋਈ ਖਿਆਲ ਨਹੀਂ ਕੀਤਾ, ਨਹੀਂ ਉਹਦਾ ਸ਼ੁਕਰਾਨਾ ਕੀਤਾ ਜਿਸ ਵਾਹਿਗੁਰੂ ਨੇ ਅਮੋਲਕ ਸਵਾਸ ਬਖਸ਼ੇ ਸਨ। ਹੁਣ 50 ਸਾਲ ਤੋਂ ਉੱਤੇ ਜਦੋਂ ਉਮਰ ਹੋ ਗਈ, ਬੁਢੇਪਾ ਆ ਗਿਆ, 70 ਦਾ ਮਤਹੀਨ ਹੋ ਗਿਆ, 80 ਦਾ ਵਿਵਹਾਰ ਨਹੀਂ ਕਰ ਸਕਦਾ ਜਿਨ੍ਹਾਂ ਲਈ ਕੰਮ ਕੀਤੇ ਸਨ, ਉਹ ਹੁਣ ਕਹਿੰਦੇ ਹਨ ਇਹ ਬੁੱਢਾ ਮਰਦਾ ਹੀ ਨਹੀਂ, ਸਾਡੇ ਮਗਰੋਂ ਹੀ ਨਹੀਂ ਲੈਂਦਾ। 90 ਤੱਕ ਕੋਈ ਪਹੁੰਚ ਗਿਆ ਤਾਂ ਫਿਰ ਮੰਜੀ ਤੋਂ ਨਹੀਂ ਉੱਠ ਸਕਿਆ। ਹਜ਼ੂਰ ਕਹਿੰਦੇ ਹਨ ਭਾਈ ਇਹ ਤਾਂ ਧੂਏ ਦਾ ਪਹਾੜ ਹੈ, ਜਗਤ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖਣੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏਗਾ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾਹ ਸੜਕ ਬਣ ਜਾਏਗੀ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬੰਨੇ, ਗੁਰਮੁਖ ਦੇ ਮਾਰਗ ਦਾ ਮੁੱਢ ਬੰਨੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ, ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

0: ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦਿਆਂ ਛਾਲਾਂ ਮਾਰਦਿਆਂ ਤੇਜ਼ ਵਹਿੰਦਿਆਂ ਨਦੀ ਨੂੰ ਵੇਖਿਆ ਤੇ ਕਵੀ ਮਨ ਵੇਖਦਾ ਕਹਿੰਦਾ ਇਹਨੂੰ ਭਾਜੜ ਕਾਹਦੀ ਪਈ ਹੈ। ਵੇਖਣ ਵਿੱਚ ਆਇਆ ਹੇਮਕੁੰਡ ਦੇ ਰਾਹ ਦੇ ਵਿੱਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ ਹੈ ਉੱਥੇ ਅਲਖਨੰਦਾ ਵਗ ਰਹੀ, ਬਹੁਤ ਤੇਜ਼ੀ ਨਾਲ ਉਹ ਪਾਣੀ ਉੱਪਰੋਂ ਹੇਠਾਂ ਨੂੰ ਆ ਰਿਹਾ ਤੇ ਜੇ ਗੋਬਿੰਦ ਘਾਟ ਤੋਂ ਉੱਪਰ ਨੂੰ ਲੰਘ ਜਾਈਏ ਹੇਮਕੁੰਟ ਵਾਲੇ ਪਾਸੇ ਨਹੀਂ ਇਧਰ ਬਦਰੀਨਾਥ ਉੱਥੇ ਦਾ ਵਹਾਅ ਹੋਰ ਵੀ ਤਿੱਖਾ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ? ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ ਉਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਿਹਾ, ਬਲਕਿ ਇਸ ਨੂੰ ਕਾਹਲੀਏ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀਏ ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ? ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਨ੍ਹਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਆਦਿ ਦਾ ਰੂਪ ਧਾਰਨ ਕਰਕੇ ਮੁੜ ਕੇ ਬਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ ਚ ਜਾ ਕੇ ਮਿਲ ਜਾਏ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਵੇ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸ ਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਮੁਬਾਰਕ ਨੇ, ਸਾਰੇ ਰਸਤੇ ਹੀ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ, ਮਗਰ ਗੁਰਮਤ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪੰਥ ਨੂੰ ਅਸੀਂ ਸਿੱਖ ਪੰਥ ਕਹਿੰਦੇ ਨਾ। ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ, ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿਚ ਅਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਦੌਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤਿ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਹੈ, ਅਰਦਾਸ ਕੀ ਹੈ? ਆਪਾਂ ਸੋਧਰ ਪੜ੍ਹਨੇ ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ, ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੈ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਆ, ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ। ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ, गुरु चरणा दी खाक ही हो जाए के भला भाई जी धर्म दे मालिक ते चलन वाले दे अपने अपने असूल ने सिख दा भी असूल है गुरमुख दा भी असूल है ते हर धर्म वाले ने इशनान नू बड़ी महत्ता दिती है गुरमत विच भी कहा गया गुरमुख नाम दान इशनान भाई साहब जी सिख दा नहाउणा की सिख दा इशनान की ते भाई साहब कहंदे ने गुरसिख दा इशनान गुरमुख दा इशनान यह है कि निरा बाहरों ना अपने आप नू साफ करे ए निरा साबण दे नाल शरीर नू ना साफ करे धन गुरु नानक कहंदे भरिए हाथ पैर तन देह पानी धोतै उतर सुखे मूत पलीती कपड़ होए दे साबुन लईए ओ धोए इसे तरह भरिए मत पापा के संग ओ धोपै नावे के रंग शरीर गंदा हुंदा है कपड़े गंदे हुंदे ने साबण नाल साफ कर लेने मन गंदा हो जावे ते नाम दे रंग नाल धोता जांदा है साफ करना है मन भी जरूर साफ करना है भाई साहब कहंदे ने गुरमत लै गुरु की मत लै के माड़ी मत दुरमत कुमत नू अंदरों धो के बाहर कढ दिंदा है सिख दा असली नहाउणा तां इह वैसे तां सिख वास्ते है कर इशनान सिमर प्रभ अपना मन तन भय अरोगा तू बाहरला इशनान करेगा तेरा शरीर अरोग रहेगा तू मन दा इशनान पानी द्वारा करेगा तेरा मन अरोग रहेगा इस दोहरी अरोगता वास्ते दोहां पक्खां तो हाइजीनिक पक्ष नाल मन दी हाइजीन इस गल विच है कि मनुख मन नू पापा तो साफ रखे ते तन दी हाइजीन इस गल विच है कि इस नू गंदगी तो साफ रखे अज नारे लगदे ने शहरां नू साफ रखो गलियां नू साफ रखो घरां नू साफ रखो शरीर नू भी साफ रखो लेकिन जे मन साफ ना कीता ते बाहरली सफाई बेकार होके रह जाए भाई साहब कहंदे ने गुरमत लै दुरमत मन धोवे अच्छा भाई जी ए तां हो गया इशनान हो गया हुण पूजा करेगा धर्म दे मार्ग ते चलन वाले दी पूजा भी तां कोई हुंदी है गुरमुख किस चीज दी पूजा करेगा भाई साहब कहंदे ने गुरमत अनुसार कहंदे ने गुरसिखी दा पूजना गुरसिख पूज पिरम रस पोवे गुरसिख गुरसिख दी ही पूजा करे क्योंकि गुरसिखा अंदर सतगुर वरते जो सिखा नू लोक दोचै सो गुर खुशी आवे जिन्हें गुरु दी खुशी लैनी हो गुरसिखा दी खुशी लवे गुरसिखा दी पूजा सेवा करने वाला गुरु की पूजा सेवा करदा है वैसे साहब कलगीधर पातशाह नू जिसले सिखा ने पुछिया सी नांदेड़ विखे महाराज जी पातशाह ने कहा सी गुरसिखो करनी पूजा अकाल की दीदार खालसे का परचा शब्द का जिन्हां ने पूजा करनी है अकाल पुरख की पूजा करनी मगर अकाल पुरख ता नजर नहीं आउंदा किहदे विचों करिए साहब कहन लगे सिख की पूजा करोगे गुरु की पूजा होगी गुरु की पूजा अकाल की पूजा है कि महाराज फिर जिहदे चरनी ला चले हो गुरु ग्रंथ साहब के मत्था टेकन वास्ते कह रहे हो एदी पूजा नहीं करनी साहब कहन लगे एदी निरी पूजा नहीं करनी निरे धूप दीपदा देंदे रहना इनू समझना ए शब्द विच भाई साहब दी इस पौड़ी विच अंतली तुक सार तुक है साध संगत गुर शब्द विलोवे गुर संगत नाल रल के गुरमुख गुर शब्द नू रिड़के नाम प्राप्त करन वास्ते नाम दा मखण लैण वास्ते नाम दा रस लैण वास्ते गुरमुख गुर शब्द नू रिड़के हुण जिहड़ा गुरमुख माफ करना गुरमुखी नहीं पढ़िया ओ गुर शब्द नू किवें पढ़ेगा असीं सारा कुछ चार चार पंज पंज ज़बानां पढ़ लैने आ हिसाब पढ़ लैने आ बड़ा कुछ पढ़ने आ लेकिन गुरमुखी पढ़ने वास्ते जे सिख नू वक्त नहीं ना समझ लेना आदि इस राह ते तुरन दा जतन नहीं कर रहे नीयत बनी नहीं अजे गुरमुखी पढ़नी ते गुरमुख बन के गुरसिखी दे विच प्रवेश करना गुरबाणी नू विचार सहित पढ़ना गुरबाणी नू समझण दा जतन करना महाराज पंचम पातशाह नू सिखां ने पुछिया सी महाराज बाणी पढ़न दे की लाभ ने साहिब गुरु अर्जन साहिब ने दस्सिया सी जेड़ा इच्छा रख के पढ़ेगा ध्यान देना इच्छा रख के पढ़ेगा सो पदार्थ पाएगा असी आम तौर ते इच्छा रख के पढ़ने हैं असी बाणी पढ़ने हैं कोई ना कोई मकसद सामने होता है महाराज कहंदे ने मकसद पूरे हो जाने जेड़ा इच्छा रख के पढ़ेगा ओदे मकसद पूरे रख ते महाराज कहंदे ने जो विचार सहित पढ़ेगा सो ज्ञानवान हो जेड़ा बाणी नू ध्यान नाल विचार के पढ़ेगा वो आप बंदा बड़ा समझ वाला अकलमंद ते प्रभु नू समझण वाला हो जाएगा विचार सहित पढ़ेगा सो ज्ञानवान होवेगा प्यार सहित पढ़ेगा सो मेरे नेड़े होवेगा श्रद्धा सहित पढ़ेगा सो प्रभु के नजदीक होवेगा गुरसिखा ने प्यार नाल भी पढ़िया श्रद्धा नाल भी पढ़िया विचार नाल भी पढ़िया है, इच्छा करके भी पढ़े, लेकिन सब तो श्रेष्ठ वह है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होंगी। भाई साहब पूजा तो हो गई गुरसिख की, धन गुरु नानक जिस वेले सारसराय कोल पहुंचे ने, पहुंचे तो किस तरह आप जानते, भाई मरदाना हीरा लैके पहुंचे। सारसराय ने 101 रुपया उस हीरे की भेटा रख दी, कहता मैं मुल नहीं पा सकता। हालांकि मुल पाने वाले ने गाजरा मूलियां भी पाया, मठियाई का सेर देने भी तैयार सन, मगर चौरी ने मुल नहीं पाया। कह लगा एडा कीमती हीरा है तो मुल नहीं पाया जा सकता, 101 रुपया भेटा दे सकना। मेरे बुजुर्गों ने कहा कदे एह जा हीरा वेखे ते भेटा रख दे। भाई मरदाना भेटा लेके पहुंचे, एक दो फेरे भाई मरदाने के बचे सालसराय महाराज के चरणा च हाजिर हो, अपने नौकर नू नाल लेके दुकान बंद करके महाराज के चरणा विच आ गया। बड़े वचन विलास हुए, कई दिन महाराज फिर ए घर विच टिके। ओही सालसराय धर्म सालसराय जौहरी की धर्मशाला मुड़के साहब कलगीधर पातशाह का जन्म स्थान बन गई। पटना साहब विखे पवित्र स्थान ते महाराज कुछ दिन टिके। ओ कुछ दिन टिकिया टिकिया सालसराय दे नौकर अधरके नू ज्ञान हो गया, ओनू मस्तियां प्राप्त हो गई। सालसराय ने वेखिया कि मेरा नौकर इस वेले बड़े उच्चे मंडलां च उडारियां ला रहे, हथ बन के कहन लगा साहब नू, धन गुरु नानक साहब सच्चे पातशाह नू कहन लगा, पातशाह आपने अपने सेवक ते मेहरा कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे भाई असी तो हुण चले आ, हुण तू एदे चरनी पै जा, ध्यान दे, हुण तू एदे चरनी पै जा। कहन लगा महाराज नौकर दे चरनी पाउंदे हो मालिक, मेरे कोलों लै के खांदा है। धन गुरु नानक हस पाए, कहन लगे रुपये तेरे कोलों लै के ए खांदा रहा, नाम एदे कोलों लै के तू लै ले, इस वेले नाम वालों यह धनवंत है रजिया हो, ਇਹ ਤੈਥੋਂ ਪਹਿਲਾਂ ਪ੍ਰਾਪਤ ਕਰਕੇ ਰਜਿਆ ਹੋਇਆ, ਰੁਪਈਏ ਤੇਰੇ ਕੋਲ ਸਨ ਤੇ ਇਹ ਮੰਗਦਾ ਲੈਂਦਾ ਰਿਹਾ, ਚਾਕਰ ਬਣਿਆ ਰਿਹਾ, ਲੇਕਿਨ ਜੇ ਨਾਮ ਲੈਣਾ ਹੀ ਭਾਈ ਅਸੀਂ ਤਾਂ ਚੱਲੇ ਆ ਸਾਲਸਰਾਇ, ਜੇ ਨਾਮ ਲੈਣਾ ਇਹਦੇ ਕੋਲ ਹੈਗਾ।
1: You are listening to SeekNet Radio, broadcasting live
0: from 24 hours.

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ। ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ। ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਬੋਲ

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ ਖੋਜ ਮਿਟਾ ਦਿੱਤਾ।

ਆ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ। ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ

ਚੁਕਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਤੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ। ਕਿਉਂ ਬਈ, ਕਿਉਂ ਰੋਂਦੀ ਹੈ? ਤੈਨੂੰ ਕੀ ਗੱਲ ਹੈ? ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਤਿੰਨਾਂ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ, ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਣ ਨਹੀਂ ਪੁੱਟਣੇ, ਅੱਗੇ ਆਉਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਗਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ? ਸੋਭਾ ਨਹੀਂ ਦਿੰਦਾ। ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਤਨ ਤਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ, ਤੇਰਾ ਪੁੱਤਰ ਬਿਮਾਰੀ ਨਾਲ ਨਹੀਂ ਮਰੇਗਾ, ਨਾ ਕਰ ਫਿਕਰ। ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ, ਸਰਬੱਤ ਦੇ ਭਲੇ ਲਈ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋਏਗਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਜਾ ਵਰਾਜੇਗਾ, ਜੀਵਨ ਮੁਕਤ ਹੋ ਜਾਏਗਾ, ਜੀਵਨ ਮੁਕਤ ਹੋਵੇਗਾ। ਚਰਨਾਂ ਨੂੰ ਪਕੜ ਲਿਆ, ਮਹਾਰਾਜ, ਇਹੋ ਹੀ ਚਾਹੁੰਦੀ ਸੀ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਤੇਰੇ ਇਸ਼ਾਰੇ ਤੇ ਸ਼ਹੀਦ ਹੋ ਕੇ ਸੱਚਖੰਡ ਬਰਾਜੇ ਹੋਣਗੇ, ਤੇ ਅਸੀਂ ਕਿਉਂ ਬਾਂਝੇ ਰਹਿ ਜਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਕਦੀ ਵੀ ਸਿੰਘਾਂ ਨੇ ਨਹੀਂ ਭੁਲਾਇਆ। ਅੱਜ ਤੱਕ ਵੀ ਸਰਬੱਤ ਦੇ ਭਲੇ ਲਈ ਆਪਣਾ ਸਿਰ ਅੱਗੇ ਢਾਹ ਦਿੰਦੇ ਨੇ। ਇਹੋ ਹੀ ਅਰਦਾਸ, ਦੇਹੇ ਸ਼ਿਵਾ ਬਰ ਮੋਹੇ ਇਹ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ, ਅਰਸੋਂ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ। ਐ ਮਹਾਰਾਜ, ਐ ਸਤਿਗੁਰੂ, ਐ ਮਾਲਕ,
ਸਰਬੱਤ ਦੇ ਭਲੇ ਲਈ ਕਰਮ ਕਰਦਿਆਂ ਹੋਇਆਂ, ਚੰਗੇ ਕੰਮ ਕਰਦਿਆਂ ਹੋਇਆਂ ਸਾਡੇ ਕਦਮ ਕਦੇ ਵੀ ਪਛਾਣ ਨਾ ਹਟਣ। ਇਹ ਸਿਰ ਤੇ ਬੇਸ਼ੱਕ ਚਲਾ ਜਾਏ, ਅਸੀਂ ਸਿਦਕੋ ਨਾ ਹਾਰੀਏ। ਤੂੰ ਸਾਨੂੰ ਇਹੋ ਜਿਹਾ ਬਲ ਦੇ, ਤੂੰ ਸਾਨੂੰ ਇਹੋ ਜਿਹੀ ਅਸੀਸ ਦੇ।

ਕਿ ਅਗੂੰ ਵਾਸਤੇ ਅਰਦਾਸ ਕਰੋਗੇ ਮਹਾਰਾਜ ਬਖਸ਼ਿਸ਼ ਕਰੋ, ਐਸੇ ਤਰ੍ਹਾਂ ਆਪ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ। ਸ਼ਬਦ ਗੁਰਬਾਣੀ ਦੀਆਂ ਕੈਸਟਾਂ, ਇਤਿਹਾਸ ਦੀਆਂ ਕੈਸਟਾਂ ਘਰ ਘਰ ਵਿੱਚ ਪਹੁੰਚਾਉਂਦੇ ਰਹਿਣ।

ਸਤਸੰਗਤ ਜੀ ਸਾਰੀ ਸੰਗਤ ਜਿੰਨੇ ਗੁਰ ਸਿੱਖ ਅਸੀਂ ਮਾਈ ਭਾਈ ਹਾਜ਼ਰ ਬੈਠੇ ਹਾਂ ਮੈਨੂੰ ਇੱਕ ਵਿਸ਼ਵਾਸ ਹੋਇਆ ਕਿ ਸਤਿਗੁਰੂ ਜ਼ਿੰਦਗੀ ਦੀਆਂ ਗੱਲਾਂ ਜ਼ਿੰਦਗੀ ਦੇ ਕੰਮ ਤੇ ਮਨੁੱਖ ਸਾਰੀ ਜ਼ਿੰਦਗੀ ਕਰਦਾ ਰਹਿੰਦਾ ਪਰ ਜਿੰਨੇ ਗੁਰਸਿੱਖ ਮਾਈ ਭਾਈ ਤੁਸੀਂ ਹੁਣ ਬੈਠੇ ਹੋ ਨਾ ਅੱਜ ਇੱਕ ਐਸਾ ਤਿਉਹਾਰ ਹੈ ਜੋ ਸੰਸਾਰ ਵਿੱਚ ਸਿੱਖ ਜਗਤ ਦਾ ਸਭ ਤੋਂ ਵੱਡਾ ਤੇ ਮਹਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਵੇਖ ਲਓ ਅਸੀਂ ਕਿੰਨੇ ਪਿੱਛੇ ਹਾਂ ਭਾਵੇਂ ਕੁਝ ਵੀ ਹੈ ਲੋਕਾਂ ਕੰਮਾਂ ਤੇ ਵੀ ਜ਼ਰੂਰ ਜਾਣਾ ਹੋਵੇਗਾ ਤੇ ਫੰਕਸ਼ਨ ਕੇਵਲ 10:15 ਤੱਕ ਸਾਰਾ ਹੈ ਤਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੀ ਹਾਜ਼ਰੀ ਲੱਗੀ ਹੈ ਭਾਈ ਦਵਿੰਦਰ ਸਿੰਘ ਜੀ ਸਿੱਖ ਜਗਤ ਦੇ ਬਹੁਤ ਵੱਡੇ ਮਹਾਨ ਕੀਰਤਨੀਆਂ ਨਹੀਂ ਗਾਇਕ ਔਰ ਤੁਸੀਂ ਅਜੇ ਉਸ ਨੂੰ ਨਹੀਂ ਸੁਣਿਆ ਅੱਜ ਮੈਂ ਉਹਨਾਂ ਨੂੰ ਥੱਲੇ ਥੋੜਾ ਜਿਹਾ ਤਾੜਿਆ ਸੀ ਵੀ ਚੰਗੀ ਤਰ੍ਹਾਂ ਗਾਣਾ ਟਾਲ ਕੇ ਨਹੀਂ ਜਾਣਾ ਕਿਉਂਕਿ ਸਿੱਖ ਜਗਤ ਵਿਚ ਸਾਡੇ ਦੇਸ਼ ਵਿਚ ਸੰਗੀਤ ਦੀ ਕੀਮਤ ਘਟੀ ਹੈ ਗੁਰਦੁਆਰਿਆਂ ਚ ਇਸ ਵਾਸਤੇ ਉਹ ਛੱਡ ਹੀ ਗਏ ਹਨ ਕਿ ਆਲ ਇੰਡੀਆ ਸੰਗੀਤ ਕਾਨਫਰੰਸ ਵਿਚ ਕਲਕੱਤੇ ਜਿੱਥੇ ਨਜ਼ਾਕਤ ਸਲਾਮ ਤੋਰੀ ਬੜੇ ਗੁਲਾਮ ਅਲੀ ਖਾਨ ਸਾਰੇ ਲੋਕਾਂ ਨੇ ਗਾਇਆ ਔਰ ਇੱਥੇ ਇਹ ਬੰਦਾ ਹੈ ਸਿੱਖਾਂ ਵਿਚੋਂ ਜਿਸ ਨੇ 2.5 ਘੰਟੇ ਖੁਰਾਕ ਗਾਇਆ 2.5 ਘੰਟੇ ਔਰ ਬੜਾ ਵੱਡਾ ਮਾਣ ਪ੍ਰਾਪਤ ਕੀਤਾ ਰੇਡੀਓ ਸਟੇਸ਼ਨ ਸਾਰਿਆਂ ਤੇ ਇਹਨਾਂ ਦੀ ਬੜੀ ਸਤਿਕਾਰ ਤੇ ਇੱਜ਼ਤ ਹੈ ਮੇਰੇ ਦਿਲ ਵਿਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਇੱਕ ਬਹੁਤ ਵੱਡੇ ਗੁਣੀ ਹੋਣ ਦੇ ਨਾਤੇ ਅਸੀਂ ਤਿਆਰੇ ਸੁਣ ਸੁਣਾ ਕੇ ਸਿੱਖੇ ਹੋਏ ਹਾਂ ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਮੈਂ ਤੇ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ ਤੇ ਗੁਰੂ ਸਾਹਿਬ ਦਾ ਐਵੇਂ ਅਸਤਰਾ ਲੈ ਕੇ ਹੀ ਸ਼ੁਰੂ ਹੋਈਦਾ ਤੇ ਇਹ ਬਹੁਤ ਵੱਡੇ ਗੁਣੀ ਹਨ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਐਸੇ ਇਹੋ ਜਿਹੇ ਮੌਕੇ ਤੇ ਇਸੇ ਤਰ੍ਹਾਂ ਦੇ ਚੰਗੇ ਗੁਣੀ ਬੰਦੇ ਜ਼ਰੂਰ ਸੱਦਣੇ ਚਾਹੀਦੇ ਨੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਜਿੰਨੇ ਬੈਠੇ ਹੋਏ ਹੋ ਸਾਰੇ ਉਹ ਹੀ ਹੋ ਕਿ ਜਿਨ੍ਹਾਂ ਨੂੰ ਕਰੀਮ ਕਿਹਾ ਜਾਂਦਾ ਹੈ ਕਿ ਸਾਰੀ ਚੀਜ਼ ਦਾ ਤੱਤ ਨਿਚੋੜ ਸਿਆਣੇ ਸਿਆਣੇ ਮਨੁੱਖ ਬੈਠੇ ਹੋ ਤੇ ਥੋੜਾ ਕੁ ਚਿਰ ਆਪ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਲਓ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ।

0: ਸਿੰਘ ਜੀ, ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਏ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਤੇ ਜਿਨ੍ਹਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰੇ ਜਿਸ ਨੂੰ ਮੈਂ ਐਵੇਂ ਬੈਠਿਆਂ ਬੈਠਿਆਂ ਸੋਚਿਆ ਵੀ ਮੌਲੀ ਕੋਲ ਉੱਥੇ ਗਾਣਾ ਹੈ ਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਉੱਥੇ ਬੈਠਿਆਂ ਬੈਠਿਆਂ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿੱਚ ਕੱਢੀ, ਸਿੱਖਿਆ ਤੇ ਐਸੀ ਕਿ ਥੋੜਾ ਜਿਹਾ ਇਸਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੁਤ ਹੈ, ਜਿਹੜੇ ਸ਼ਬਦ ਵਿੱਚ ਰਾਗ ਰੇਖੇ ਹੈ ਉਹ ਜ਼ਰੂਰ ਪੜ੍ਹਨਾ ਚਾਹੀਦਾ। ਸੋ ਇਹ ਮਾਲੀ ਗਾੜਾ ਹੈ, ਤਾਂ ਇਹ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦਰ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰ ਪੀਸ ਰਾਗ ਹੁੰਦੇ ਸਨ, ਉਹ ਇਹਨਾਂ ਨੂੰ ਬਹੁਤ ਜ਼ਿਆਦਾ ਤਗੜੇ ਹੋ ਕੇ ਗਾਉਂਦੇ ਸਨ। ਉਹ ਤਾਂ ਇਹਨਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕੀ ਪਹਾੜੀ ਗਾਉਂਦੇ ਹਨ ਇੰਨੇ, ਪਰ ਇਹ ਕੰਮ ਬੜੀ ਮਿਹਨਤ ਮੰਗਦਾ। ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤੇ ਸ਼ਾਇਦ ਟੇਬਰ ਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਸ਼ਦਾਈ ਕਹਿੰਦੇ ਨੇ ਅੱਜ ਕੱਲ, ਇਹ ਕੁਝ ਨਹੀਂ। ਕਿੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਏ, ਕੀਰਤਨ ਹੀ ਨਹੀਂ ਰਿਹਾ ਉੱਥੇ। ਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ, ਕਹਿੰਦਾ ਕਰਨਾ ਕੀ ਏ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਹਿਰ ਚਲੀ ਗਈ, ਪੰਜਾਬ ਚ ਸੁਣਦਾ ਹੀ ਨਹੀਂ, ਇਸ ਨੂੰ ਛੱਡਤਾ। ਮੈਂ ਇੱਥੇ ਤੁਸੀਂ ਥੋੜਾ ਜਿਹਾ ਜ਼ਰੂਰ ਗਾਣਾ, ਕਿਉਂਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ ਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ ਤੇ ਥੋੜਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ, ਉਸ ਬੰਦੇ ਦਾ ਕੋਈ ਜਵਾਬ ਤੇ ਹੈ ਹੀ ਨਹੀਂ, ਐਸੇ ਮਨੁੱਖ ਹੈ।
1: ਮਨ ਤਨ ਵਸ ਰਹੇ ਗੋਪਾਲੇ

ਕਮਾਣਾ ਹੋਵੇ ਸਿਆਣਪ ਚਾਹੀਦੀ ਹੈ, ਧਰਮ ਕਮਾਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਗਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲਦੀਆਂ,

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ ਹਨ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਤੇਰੇ ਅੰਦਰ ਵਸਦਾ, ਤੇ ਜੇ ਤੇਰੇ ਨੇਤਰ ਸਾਫ਼ ਹਨ, ਉਨ੍ਹਾਂ ਵਿਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ

ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ, ਤੇ ਜਿਹੜੀ ਤੂੰ ਆਖਨੇ ਤੁਰਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ। ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ? ਸਵਾਲ ਕੀਤਾ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ, ਭਾਈ ਸਾਹਿਬ ਭਾਈ ਗੁਰਦਾਸ ਜੀ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਬੜੇ ਹੀ ਗਹਿਰੇ ਜਾ ਕੇ, ਬੜੇ ਹੀ ਗਹਿਰੀ ਵਿਚਾਰ ਵਿੱਚ ਜਾ ਕੇ ਫਰਮਾਨ ਕੀਤੀ। ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਮਿੱਤਰ ਨਾਲ ਹੱਥ ਮਿਲਾਇਆ ਜਾਂਦਾ ਹੈ, ਕਿਸੇ ਮਿੱਤਰ ਨੂੰ ਮਿਲਣਾ ਚਾਹੇ ਤੇ ਗਲਵਕੜੀ ਵਿੱਚ ਲਿਆ ਜਾਂਦਾ ਹੈ, ਪਰ ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਆਪਣਾ ਸਿੰਘਾਸਨ ਛੱਡ ਕੇ ਵੀ ਜਾਇਆ ਜਾ ਸਕਦਾ ਹੈ ਦੂਰੋਂ ਦੇਖ ਕੇ। ਮਗਰ ਭਗਵਾਨ ਕ੍ਰਿਸ਼ਨ ਸਿਰਫ ਸਿੰਘਾਸਨ ਛੱਡ ਕੇ ਸੁਦਾਮੇ ਵੱਲ ਨਹੀਂ ਵਧੇ। ਕਹਿੰਦੇ ਨੇ ਇਤਨੀ ਨਿਮਰਤਾ ਨਾਲ ਭਗਵਾਨ ਕ੍ਰਿਸ਼ਨ ਵਧੇ ਸੁਦਾਮੇ ਵੱਲ, ਔਰ ਸੁਦਾਮੇ ਦੇ ਕੋਲ ਜਾ ਕੇ ਕਹਿੰਦੇ ਨੇ ਸੁਦਾਮੇ ਦੀ ਪਹਿਲੇ ਪ੍ਰਦਖਣਾ ਲਈ। ਸੁਦਾਮਾ ਖੜਾ ਹੈ ਔਰ ਭਗਵਾਨ ਕ੍ਰਿਸ਼ਨ ਉਹਦੀ ਪ੍ਰਦਖਣਾ ਲੈ ਰਹੇ ਹਨ, ਔਰ ਪ੍ਰਦਖਣਾ ਲੈ ਕੇ ਫਿਰ ਸੁਦਾਮੇ ਦੇ ਪੈਰੀ ਪੈਂਦੇ ਹਨ ਤੇ ਪੈਰੀ ਪੈ ਕੇ ਸੁਦਾਮੇ ਗਰੀਬ ਨੂੰ ਆਪਣੇ ਗਲੇ ਲਗਾਉਂਦੇ ਹਨ। ਭਾਈ ਸਾਹਿਬ ਗਹਿਰੇ ਤਲ ਵਿੱਚ ਜਾ ਕੇ ਸਾਰੇ ਸੰਸਾਰ ਨੂੰ ਇਹ ਮੈਸੇਜ ਦੇ ਰਹੇ ਹਨ ਭਗਵਾਨ ਕ੍ਰਿਸ਼ਨ ਦਾ, ਕਿਉਂਕਿ ਸੁਦਾਮਾ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ ਤੇ ਬਾਲ ਸਖਾਈ ਮਿੱਤਰ ਹੋਣ ਦੇ ਨਾਤੇ ਉਹ ਦੋਨੋਂ ਇੱਕ ਗੁਰੂ ਦੇ ਸ਼ਿਸ਼ ਸਨ। ਤੇ ਜਦੋਂ ਪਹਿਲੀ ਵਾਰੀ ਦੇਖਿਆ ਸੁਦਾਮਾ ਮੇਰੇ ਦੁਆਰ ਤੇ ਆਇਆ ਹੈ, ਕਹਿੰਦੇ ਨੇ ਦੂਰੋਂ ਦੇਖਿਆ ਦੇਖਤੇ ਸੁਦਾਮੇ ਵੱਲ ਰਹੇ ਹਨ, ਪਰ ਸੁਦਾਮੇ ਦੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ, ਉਸ ਗੁਰੂ ਦੇ ਜਿਸ ਗੁਰੂ ਪਾਸੋਂ ਦੋਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਲਈ ਹੈ। ਸੁਦਾਮੇ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੋਏ ਸੁਦਾਮੇ ਵੱਲ ਵਧੇ ਤੇ ਪ੍ਰਦਖਣਾ ਲਈ ਜਿਸ ਤਰ੍ਹਾਂ ਕਿ ਆਪਣੇ ਗੁਰੂ ਦੇ ਲੈ ਰਹੇ ਹਨ,

ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ ਹੈ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਦਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਲਿਆ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ ਹੈ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ।

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ 9 ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ।

ਪੂਰੀਆਂ ਕਰ ਦਿੱਤੀਆਂ। ਚੌਥਾ ਦਾਣਾ ਮੂੰਹ ਵਿੱਚ ਚਬਾਇਆ ਤੇ ਚਬਾ ਕੇ ਆਸ਼ੀਰਵਾਦ ਦਿੱਤਾ ਕਿ ਜਾ ਸੁਦਾਮਾ, ਤੂੰ ਮੁਕਤੀ ਵੀ ਪ੍ਰਾਪਤ ਕਰ ਗਿਆ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਭਗਵਾਨ ਕ੍ਰਿਸ਼ਨ ਨੇ ਚਾਰੇ ਪਦਾਰਥ ਉਸ ਨੂੰ ਦੇ ਦਿੱਤੇ ਤੇ ਪਾਈਸਾ ਫਰਮਾਨ ਕਰ

ਜਿਸਨੂੰ ਦਇਆਲੂ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜਨ ਨਾਨਕ ਧੂੜ ਮੰਗੇ

ਅਵਗਣ ਬੜੀ ਤਿੱਖੀ ਛੁਰੀ ਮਨੁੱਖ ਦੇ ਦੈਵੀ ਗੁਣਾਂ ਨੂੰ ਕੱਟ ਕੇ ਨਕਾਰਾ ਕਰਕੇ ਸੁੱਟ ਦਿੰਦੀ। ਮਨੁੱਖ ਮਨੁੱਖ ਨਾ ਰਹਿ ਕੇ ਪਸ਼ੂ ਹੋ ਜਾਂਦਾ, ਔਗਣੇ ਆਰਾ ਮਨੁੱਖ ਪਸ਼ੂ ਹੈ। ਗੁਣਵਾਨ ਪ੍ਰਭੂ ਆਪਣੇ ਪਿਆਰਿਆਂ ਦੇ ਹਿਰਦੇ ਚ ਗੁਣ ਵਸਾ ਕੇ ਤੋਰਦਾ, ਔਗਣਾਂ ਦੇ ਵਸ ਪੈ ਕੇ ਬੰਦਾ ਥੱਲੇ ਗਿਰ ਜਾਂਦਾ, ਆਪਣੀ ਹਸਤੀ ਤੋਂ ਨੀਵਾਂ ਹੋ ਜਾਂਦਾ। ਔਗਣ ਮਨੁੱਖ ਦੇ ਗੁਣਾਂ ਨੂੰ ਕੱਟਦੇ ਨੇ, ਇਹਦੀ ਹਸਤੀ ਨੂੰ ਕੱਟਦੇ ਨੇ, ਤੇ ਸਤਿਗੁਰੂ ਔਗਣਾਂ ਨੂੰ ਕੱਟਦੇ। ਸਤਿਗੁਰੂ ਦੇ ਨਜ਼ਦੀਕ ਹੋਈਏ, ਸਤਿਗੁਰੂ ਦੇ ਚਰਨੀ ਲੱਗੀਏ ਤੇ ਔਗਣ ਕੱਟੇ ਜਾਂਦੇ, ਔਗਣ ਕੱਟੇ ਜਾਂਦੇ ਨੇ ਗੁਣ ਨਿਸਰਦੇ। ਜਿਸ ਸਤਿਗੁਰੂ ਪਾਸੋਂ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਮਿਲਦਾ, ਜਿਸ ਸਤਿਗੁਰੂ ਪਾਸੋਂ ਹਿਰਦੇ ਚ ਨਾਮ ਵਸਾਉਣ ਦੀ ਜਾਚ ਆਉਂਦੀ, ਜਿਸ ਸਤਿਗੁਰੂ ਨੇ ਆਪਾਂ ਹੁਣੇ ਤੁਕ ਪੜ ਰਹੇ ਸਾਂ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ, ਐਸਾ ਜੀਵਨ ਬਖਸ਼ਿਆ ਹੈ ਜੋ ਟਿਕਿਆ ਰਹਿਣ ਵਾਲਾ ਅਟਲ ਜੀਵਨ ਹੈ, ਐਸਾ ਜੀਵਨ ਬਖਸ਼ਿਆ ਹੈ ਜਿਹੜਾ ਮੌਤ ਤੋਂ ਉੱਪਰ ਹੈ। ਔਰ ਆਪ ਦੇਖਦੇ ਹੋ ਮੌਤ ਆਉਂਦੀ ਹੈ ਤੇ ਬੰਦੇ ਦੀ ਕਹਾਣੀ ਮੁੱਕ ਜਾਂਦੀ, ਮਨੁੱਖੀ ਜੀਵਨ ਦੀ ਕਹਾਣੀ ਮੁੱਕ ਜਾਂਦੀ, ਲੇਕਿਨ ਇੱਕ ਗੁਰੂ ਕਾ ਸਿੱਖ ਹੈ ਜਿਹਦੀ ਜ਼ਿੰਦਗੀ ਮੌਤ ਕਬੂਲਣ ਤੋਂ ਬਾਅਦ ਸ਼ੁਰੂ ਹੁੰਦੀ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਔਗਣ ਮਰ ਜਾਂਦੇ, ਨਕਾਰਾ ਮਨੁੱਖ ਮਰ ਜਾਂਦਾ। ਇੱਕ ਸੱਚੇ ਮਨੁੱਖ ਦਾ ਜਨਮ ਹੁੰਦਾ, ਗੁਣਾਂ ਦਾ ਜਨਮ ਹੁੰਦਾ, ਦੈਵੀ ਗੁਣਾਂ ਨੂੰ ਲੈ ਕੇ ਮਨੁੱਖ ਉੱਪਰ ਨੂੰ ਉੱਠਦਾ, ਗੁਰੂ ਨੂੰ ਪਿਆਰਾ ਲੱਗਦਾ, ਗੁਰੂ ਨੂੰ ਭਾਉਂਦਾ ਹੈ, ਸੰਸਾਰ ਨੂੰ ਚੰਗਾ ਲੱਗਦਾ। ਔਰ ਮੇਰੇ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਨੂੰ, ਜਿਵੇਂ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ ਨਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਨੋ ਆਪੇ। ਤੈਨੂੰ ਪਤਾ ਹੈ ਸਾਡਾ ਕੀ ਹਾਲ ਹੁੰਦਾ ਸੀ, ਤੇਰੇ ਚਰਨੀ ਲੱਗਣ ਤੋਂ ਪਹਿਲਾਂ ਸਾਡੀ ਕੀ ਅਵਸਥਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਤੇਰੇ ਚਰਨੀ ਲਾ ਕੇ ਅਸੀਂ ਕੀੜੇ ਬਾਦਸ਼ਾਹ ਹੋ ਗਏ, ਸਰਦਾਰ ਹੋ ਗਏ, ਮਾਣ ਵਾਲੇ ਹੋ ਗਏ, ਰੁਲਦੇ ਫਿਰਦੇ ਕੀੜੇ ਸਤਿਕਾਰ ਯੋਗ ਹੋ। ਔਰ ਇਹ ਸਤਿਕਾਰ ਇੱਥੇ ਵੀ ਮਿਲਦਾ, ਤੇਰੀ ਦਰਗਾਹ ਵਿੱਚ ਵੀ ਮਿਲਦਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ, ਚੂਕੇ ਸਭ ਸੋਗ ਸੰਤਾਪੇ। ਜ਼ਿੰਦਗੀ ਵਿੱਚੋਂ ਸੰਤਾਪ ਨਿਕਲ ਗਏ, ਚੈਨ ਆ ਗਿਆ, ਸੁੱਖ ਆ ਗਿਆ ਜੀਵਨ ਵਿੱਚ, ਕਾਇਰ ਹੁੰਦੇ ਸਾਂ ਬਹਾਦਰ ਬਣਾ ਦਿੱਤਾ, ਨਫ਼ਰਤ ਨਾਲ ਭਰੇ ਸਾਂ ਪਿਆਰ ਨਾਲ ਭਰ ਦਿੱਤਾ, ਆਲਸੀ ਹੁੰਦੇ ਸਾਂ ਉਦਮੀ ਬਣਾ ਦਿੱਤਾ, ਬੁਰਾ ਚਿਤਵਦੇ ਸਾਂ ਸੇਵਾਦਾਰ ਬਣਾ ਦਿੱਤਾ, ਪਰਉਪਕਾਰੀ ਬਣਾ ਦਿੱਤਾ। ਔਰ ਜਿਸ ਨੇ ਔਗਣ ਕੱਟ ਕੇ ਗੁਣ ਸਮਝਾ ਕੇ ਸਾਨੂੰ ਇੰਨੇ ਯੋਗ ਕੀਤਾ, ਅੰਮ੍ਰਿਤ ਦੀਆਂ ਦਾਤਾਂ ਦੇ ਕੇ, ਨਾਮ ਦੀਆਂ ਦਾਤਾਂ ਦੇ ਕੇ, ਬਾਣੀ ਦੀ ਸੌਗਾਤ ਬਖਸ਼ ਕੇ, ਜੀਵਨ ਦਾ ਸੁਚੱਜ ਬਖਸ਼ਿਆ। ਸਾਹਿਬ ਕਹਿੰਦੇ ਨੇ, ਜਿਨ ਜਗ ਜੀਵਨ ਉਪਦੇਸ਼ਿਆ ਤਿਸ ਗੁਰ ਕੋ ਹੋ ਸਦਾ ਘੁਮਾਇਆ, ਮੈਂ ਵਾਰਨੇ ਜਾਵਾਂ ਉਹ ਸਤਿਗੁਰੂ ਤੋਂ, ਤਿਸ ਗੁਰ ਕੋ ਹੋ ਖੰਨੀਏ, ਮੈਂ ਟੋਟੇ ਟੋਟੇ ਹੋ ਜਾਵਾਂ ਬਲਿਹਾਰਨੇ ਜਾਵਾਂ ਉਸ ਤੋਂ, ਜਿਨ ਮਧੂਸੂਦਨ ਹਰ ਨਾਮ ਸੁਣਾਇਆ, ਜਿਸਨੇ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿਚ ਸੁਣਾ ਕੇ ਵਸਾਇਆ, ਤਿਸ ਗੁਰ ਕੋ ਹੋ ਵਾਰਨੇ, ਜਿਨ ਹੋਮੇ ਬਿਖ ਸਭ ਰੋਗ ਗਵਾਇਆ, ਹੋਮੇ ਵਰਗੇ ਮਹਾਰੋਗ ਮੇਰੇ ਜੀਵਨ ਵਿਚੋਂ ਕੱਟੇ ਨੇ ਜਿਸਨੇ, ਇਸ ਸਤਿਗੁਰ ਕੋ ਵੱਡ ਪੁੰਨ ਹੈ, ਉਹਦਾ ਕੋਟ ਆਨ ਕੋਟ ਧੰਨਵਾਦ, ਉਹਨੇ ਬੜਾ ਪੁੰਨ ਕੀਤਾ ਮੇਰੇ ਤੇ, ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸਦਾ ਉਹ ਸਤਿਗੁਰੂ ਨੂੰ ਚੇਤੇ ਰੱਖਣਾ ਗੁਰਸਿੱਖ ਦਾ ਫਰਜ਼ ਹੈ, ਉਹਦਾ ਪਰਉਪਕਾਰ ਸਾਡੇ ਸਿਰ ਤੇ, ਉਹਦੀ ਬਖਸ਼ਿਸ਼ ਸਾਡੇ ਸਿਰ ਤੇ ਕਰਜ਼ਾ ਹੈ। ਜਿਸਨੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ, ਸਾਡੇ ਮੱਥੇ ਤੇ ਆਪਣੇ ਪਿਆਰ ਦਾ ਦਾਗ ਲਾ ਕੇ, ਆਪਣੇ ਪਿਆਰ ਦੀ ਨਿਸ਼ਾਨੀ ਲਾ ਕੇ, ਆਪਣਾ ਬਣਾ ਕੇ, ਆਪਣਾ ਰੂਪ ਦਿੱਤਾ ਹੈ, ਆਪਣਾ ਸੁਚੱਜ ਬਖਸ਼ਿਆ, ਆਪਣਾ ਪਿਆਰ ਬਖਸ਼ਿਆ,
ਅਸੀਂ ਉਹਦਾ ਦੇਣਾ ਅਸੀਂ ਉਹਦੇ ਕਰਜ਼ੇ ਹੀ ਹਾਂ।

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

0: ਉਹ ਭਰੀ ਹੈ
1: ਮੇਰੀ ਜੀਵਨ ਦੀ ਬੇੜੀ ਪਾਪਾਂ ਨਾਲ ਭਰ ਗਈ ਹੈ। ਵਿਸ਼ੇ ਵਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ।

ਜਿਨ੍ਹਾਂ ਤੇ ਸਤਿਗੁਰੂ ਨੇ ਬਹੁਤ ਅਪਾਰ ਕਿਰਪਾ ਕੀਤੀ। ਭਾਈ ਸਾਹਿਬ ਧਰੂ ਦਾ ਜ਼ਿਕਰ ਕਰਦੇ ਨੇ ਆਪਣੀ ਵਾਰ ਵਿੱਚ, ਕਹਿੰਦੇ ਨੇ ਧਰੂ ਹੱਸਦਾ ਘਰ

ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ ਹੈ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ ਤੇ ਢਾਈਆਂ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ, ਨਾ ਆਪਸ ਵਿੱਚ ਪਿਆਰ ਨਾਲ ਹੱਸਦੇ ਨੇ ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

हंस हंस के इतने तसीहे ता बर्दाश्त कर ले। जालम ने बहुत चाया

ਜੇ ਹੁਕਮ ਹੋਇਆ ਇੱਕ ਰਹਿਬਰ ਨੂੰ ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਨਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ। ਪ੍ਰਭੂ ਦਾ ਭਗਤ ਸੀ, ਅੰਦਰ ਜਿਹੜੀ ਇਹ ਲਾਲਸਾ ਉਤਪੰਨ ਹੋਈ, ਪਰਮੇਸ਼ਵਰ ਨੇ ਉਹਦੀ ਭਾਵਨਾ ਪੂਰੀ ਕੀਤੀ, ਕੌਤਕ ਵਰਤਿਆ, ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ, ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ ਹੈ। ਜਦੋਂ ਪ੍ਰਹਿਲਾਦ ਅੱਗੇ ਵਧਿਆ, ਖੰਭੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਭੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ ਜੇ ਮੈਂ ਇਸ ਖੰਭੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾਂ ਨੀਂਝ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਭੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਤੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗਲਵਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ ਮਨ ਡੋਲ ਗਿਆ।

ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੋਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉਥੋਂ ਤੇ ਇੱਕੋ ਇੱਕ

ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ, ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ, ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ,

ਜਿਸ ਨੂੰ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਝ ਹਿੰਦੂ ਔਰ ਕੁਝ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ, ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

ਤਾਂ ਵੀ ਐਸਾ ਹੋਣਾ ਚਾਹੀਦਾ ਹੈ ਜਿਸ ਪਾਸੋਂ ਜਦੋਂ ਵੀ ਜ਼ਰੂਰਤ ਹੋਵੇ ਮੰਗਿਆ ਜਾਵੇ ਤੇ ਮਿਲ ਜਾਵੇ। ਉਹ ਸ਼ਾਹ ਕੈਸਾ ਕਿ ਜੋ ਜ਼ਰੂਰਤ ਦੇ ਸਮੇਂ ਕੰਮ ਨਾ ਆਵੇ। ਤੇ ਸਾਹਿਬ ਫਰਮਾਨ ਕਰਦੇ ਹਨ ਕਿ ਐਸਾ ਸ਼ਾਹ ਇੱਕੋ ਇੱਕ ਪਰਮਾਤਮਾ ਹੈ, ਜਦੋਂ ਵੀ ਉਸ ਪਾਸੋਂ ਮੰਗਿਆ ਜਾਵੇ ਉਹ ਮੰਗਾਂ ਪੂਰੀਆਂ ਕਰਦਾ ਹੈ। ਐਸੇ ਪਰਮਾਤਮਾ ਬਾਰੇ, ਐਸੇ ਸ਼ਾਹ ਬਾਰੇ ਸਾਹਿਬ ਫਰਮਾਨ ਕਰ ਰਹੇ ਹਨ।

ਵਹਿਣ ਹੀ ਨਹੀਂ ਮਾਣ ਤੇ ਬੰਦਾ ਅਣਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ, ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਤਣਾਅ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ, ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ, ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਵੀ ਗੱਲ ਕੀਤੀ, ਇਸਲਾਮ ਵਾਲਿਆਂ ਵੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ, ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਜ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕ ਤਾਂ ਹੋ ਜਾਂਦਾ ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ। ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਏ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ, ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ। ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ, ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਏ, ਤੇ ਬੜਾ ਸੌੜਾ ਪੁਲ ਹੈ, ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ, ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਪੀ ਤੱਪੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ, ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ, ਉਹ ਐਸਾ ਕਹਿੰਦੇ। ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ, ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈਲੇ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਆ, ਪਾਣੀ ਪਾਵਕ ਦਿਨੇ ਕਿ ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡੇ। ਪੰਕ ਚੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਧੋਲਾ, ਤਦੇ ਤੂੰ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਹੈ,
लाल लाल सोहना लगता है, लेकिन थोड़ी देर बाद मुड़के फिका मुड़के चिट्टा बेकार होके रह जाता है। ओदा रंग जिहड़ा झट घड़ी आया है वह बहुत थोड़े समय का रंग है। कदे महाराज ने इस कसुंबे के रंग तो कच्चे रंग तो सानू सुचेत कराया, तू जिन्हू मुठ च फड़ी जाना है, जिसनू तू अपनी पकड़ च लैण दा जतन कर रहा है, यह वेखण नू चंगी तां लगदी है, सोहनी तां लगदी है, मोहदी तां है मन नू, लेकिन इहदा रंग बहुत फिक्का है। इहनू ना हथ ला, फरीद सच्चा है, फरीद शेख ब्रह्म या इब्राहिम फरीद सानी सच्चे ने अपनी थां, क्योंकि तरी हुई माया छड़ी हुई उन्हें। धन गुरु नानक का पंथ इस तरह का नहीं कि छड़ के तुर पवो, काठ की रोटी गल में पा लो यह मतलब नहीं है, पत्ते खा के जड़ा खा के जंगलों च पै रहो यह मतलब नहीं है, गुरु नानक के मत में ऐसा कोई था नहीं। फरीद अपनी था सच्चा, वह कहता हाथ ना लाई बेकार है, उन्हें छड़ दिती, लेकिन साहब कहते ने किन्ने कुछ छड़ देंगे, सारे छड़ देंगे, गल वो करिए जिन्हें सारे लोग कर सकन। धन गुरु नानक कहते ने इस तरह करो, रहो ए हाथ ना लाई पैर लाई, ध्यान देना गल बड़ी गहरी, इनू बाहां नाल फड़न की कोशिश ना कर, तेरिया बाहां जकड़ लवे, इन्हों पैरां हेठ लवार दा तुला चला जा। इस कसुंबे रंग वाली झूठी माया नू गुरमुख बैठा सी कोई माया गिणदा, गिणदिया होया माया उसने पैर थले लै ली, जिनी कु गिण ली सी पैर थले रख ले, दूजा कहन लगा भाई साहब यह की कर दे, माया नू पैर थले रख ले, माया पैर थले रखीए ते नाराज हो जाती, रुस जाती है, छड़ जाती है घर, एडी बेदबी माया दी। गुरु नानक की मत नू ग्रहण करने वाला गुरमुख कहन लगा तेरा की ख्याल है, सिर ते रख लो, जे सिर ते रख ली ते गुरु ग्रंथ साहब कित्थे रखांगा, बाणी कित्थे रखांगा, नाम कित्थे रखांगा, नाम सिर ते रखना है, बाणी सिर ते रखनी है, जुत्ती थले ही ठीक है, यह पैरा थले ही ठीक ही है। पता जेड़े लोग लक्ष्मी का चित्र बना के पूजा करते हैं, वह जो लक्ष्मी की पूजा करने वाले ने रब की पूजा नहीं कर सकते, हो ही नहीं सकती, एक की होगी इष्ट तो एक हो सकता है, जिन्हों का गुरु जिन्हों का इष्ट लक्ष्मी हो गई उनका गुरु गुरु नानक किवें होगा। यह तो पैर थले रखने की लोड़ है, इनू तो लतार दे तुरे जाण दी वर्ती चले जाण दी गल है। फरीद कहिंदा हाथ ना लाए, हाथ ना लाए कसुंबड़े, वह सच्चा है, क्योंकि हाथ लाया महसूस किया है कि धोखा देंदी, मगर धन गुरु नानक यह नहीं कहिंदे कि इनू हाथ ही ना ला दे पैर ही ना ला, नहीं इनू वर्तदा तुरिया जा, इहदे च फसी ना, चल जा सी ढोला सजना, एदा रंग तुर जाण वाला। एक आपी ने पतली सह के रे बोला, ध्यान देना इथे आके शब्द पाठ थोड़ा जा समझ के करन दी लोड़ है। एक कुछ ऐसियां होंदियां ने जेड़ियां अपने हंकार च मतियां होंदियां ने, पतली हंकारियां होईयां मान विच आईयां होईयां, अपने आपे दे होमे दे मान विच रतियां होईयां कुछ ऐसियां भी होंदियां ने, उहनां नूं हंकार दियां मारियां नूं रब दी नेड़ता प्राप्त नहीं होंदी, उन्हां नूं जदों आवाज पैंदी है ना ओए कह के आवाज पैंदी है, रे कह के चल, रे चल ओए, रे कह के आवाज मान नाल नहीं बुलाया जांदा, सह के रे बोला, मालिक दे बचन रे कह के प्राप्त हुंदे, कठोर ढंग नाल बुलाया जांदा, सख्ती नाल बुलाया जांदा, दुद्धा थणी ना आवई फिर होए ना मेला, उन्हां दे जीवन विच उन्हां दी जवानी विच मिलाप दा वह रंग नहीं खिड़ता जो पति नूं मिलके प्राप्त होना चाहिए। कहे फरीद सहेलियो शौ अलाए सी, फरीद जी कहंदे ने सजनो सतसंगीओ प्यार वालेओ भगतो, जदों प्रभु सदा देवेगा प्रभु बुलावेगा मेरा खुदा आवाज मारेगा, हंस चल सी डुमना हंकार दा मारिया होए, माया दे रंग च फसिया होए दुबदा विच गया जाएगा बंदा, हंस चल सी डुमना, हंस कहंदे ने जीवन, जीव जिसले छड़ के जाएगा ते दो मना हो गए, दुचिती च फसिया होया दुर्दा च फसिया होया, ए तन ढेरी थी सी जिस वेले ए शरीर मिट्टी हो जाएगा, हंसे नू छड़ के जाएगा ते दुबदा विच जाएगा दुखी होता जाएगा। धन गुरु नानक कहन लगे इब्राहिम शेख फरीद की गल अपनी था सच्ची है, पर तेनू मैं एक हल दसा, इनी परेशान होने की कोई लोड़ नहीं, साहब कहंदे ने जप तप का बंद बेड़दा, ध्यान दे गुरु नानक दा मत की, जप तप का बंद बेड़दा वाहेगुरु जपदा रहो ते थोड़ा उद्यम कर तप कर, जेड़े लोग चाहते ने ना आम तौर पर गल कही सुनी जाती है, कहंदे ने नानक सतगुर भेटे है पूरी होवे जुगत हसंदे आ खेलंदे आ खावंदे आ पैनंदे आ विचे होवे मुक्त,
ਹੱਸਦੇ ਖੇਡਦੇ ਖਾਂਦੇ ਪਹਿਣ ਦੇ ਲੋਕ ਇਹ ਗੱਲ ਦੂਜੀ ਤੋਂ ਕਹਿੰਦੇ, ਦੁੱਖ ਦਾ ਦੂਜਾ ਹਿੱਸਾ ਕਹਿੰਦੇ, ਹੱਸਦੇ ਆ ਖੇਲਦੇ ਆ ਪੈਰਦੇ ਆ ਖਾਵਦੇ ਆ ਵਿੱਚੇ ਹੋਏ ਮੁਕਤ, ਇੰਨੀ ਗੱਲ ਕਹਿੰਦੇ ਨੇ, ਪਹਿਲੀ ਗੱਲ ਨੀ ਕਹਿੰਦੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੋ, ਹੱਸਣਾ ਖੇਡਣਾ ਖਾਂਦੇ ਪਹਿਣਦੇ ਜੀਵਨ ਦਾ ਆਨੰਦ ਲੈਣਾ ਆਪਣੀ ਥਾਂ ਤੇ ਹੈ, ਲੇਕਿਨ ਜੇ ਜੀਵਨ ਵਿੱਚ ਤਪ ਨਹੀਂ ਨਾ ਇਹ ਸਾਰਾ ਕੁਝ ਵਿਆਹ ਬਣ ਜਾਏ। ਇਹ ਹੱਸਣਾ ਖੇਡਣਾ ਖਾਣਾ ਪੀਣਾ ਹੱਸਣਾ ਬਾਜ ਜਬ ਲਗ ਹਿਰਦੇ ਨਾ ਆਵੇ ਯਾਰ, ਉਹ ਤਪ ਕੀ ਹੈ? ਇਹ ਤਪ ਉਹ ਨਾ ਸਮਝਣਾ ਜਿਹੜੇ ਲੋਕ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਜਾ ਕੇ ਵਰਜਿਆ ਸੀ ਜੋਗੀਆਂ, ਕਿਹੜੇ ਪਾਸੇ ਪੈ ਗਏ? ਸੰਸਾਰ ਨੂੰ ਛੱਡ ਕੇ ਬਰਫਾਂ ਚ ਬੈਠੇ ਹੋ, ਧੂਣੀਆਂ ਤਾਈ ਬੈਠੇ ਹੋ, ਗਰਮੀਆਂ ਚ ਧੂਣੀਆਂ ਤਾਉਣੀਆਂ, ਸਰਦੀਆਂ ਚ ਬਰਫਾਂ ਚ ਜਾ ਕੇ ਬਹਿ ਜਾਣਾ, ਜੋ ਕੁਝ ਸਰੀਰ ਨਹੀਂ ਨਾ ਮੰਨਦਾ, ਜੋ ਕੁਝ ਸਰੀਰ ਇਜਾਜ਼ਤ ਨਹੀਂ ਦਿੰਦਾ, ਸਰੀਰ ਮੰਗਦਾ ਰੋਟੀ, ਰੋਟੀ ਨਹੀਂ ਖਾਂਦਾ,

ਇਹ ਅੰਮ੍ਰਿਤ ਬੋਲ ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਵਚਨਾਂ ਨਾਲ ਆਓ ਜੀ ਆਇਆਂ ਰੇਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ ਵਾ ਮਹਿਲੀ ਪਾਵੇ ਤੂੰ ਵਾਸਾ ਜਨਮ ਮਰਨ ਨਾ ਹੋਏ ਬਿਨਾਸਾ ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਵਚਨਾਂ ਨਾਲ ਆਵਾਜ਼ ਪੈਂਦੀ ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ ਧਿਆਨ ਦੇਣਾ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ ਪਿੱਛੋਂ ਰਾਤੀ ਸਜੜਾ ਨਾਮ ਖਸਮ ਕਾ ਲੇਹ ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ ਪਿਆਰ ਦੇ ਬਚਨ ਉਹਦੇ ਚੱਲਦੇ ਨੇ ਆਪਣੇ ਸੱਜਣਾ ਆਪਣੇ ਪਿਆਰ ਵਾਲੇ ਆਪਣੇ ਭਗਤਾਂ ਪ੍ਰਤੀ ਪਰ ਉਹਨਾਂ ਨੂੰ ਸੁਣੇ ਜਾਂਦੇ ਨੇ ਜਿਹੜੇ ਨਾਮ ਖਸਮ ਕਰ ਲਏ ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ ਇਹ ਆਵਾਜ਼ ਉਹਨਾਂ ਨੂੰ ਸੁਣਦੀ ਜਿਹੜੇ ਨਾਮ ਚ ਰੱਤੇ ਲੋਕ ਪ੍ਰਭੂ ਦੀਆਂ ਪਿਆਰ ਦੀਆਂ ਆਵਾਜ਼ਾਂ ਚੌਂਕੜੇ ਮਾਰ ਕੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਨੂੰ ਸੁਣਦੀਆਂ ਸੁੱਤੇ ਰਹਿਣ ਵਾਲਿਆਂ ਨੇ ਕੀ ਸੁਣਨਾ ਤਪੀ ਬੰਦਾ ਸੁਣ ਸਕਦਾ ਉਸ ਆਵਾਜ਼ ਨੂੰ ਉਹਦੀ ਉੱਥੇ ਸੁਣੀ ਜਾਂਦੀ ਉਹਦੀ ਇਹ ਸੁਣ ਲੈਂਦਾ ਉਹਦੇ ਅੰਮ੍ਰਿਤ ਬਚਨ ਭਗਤ ਸੁਣਦਾ ਹੈ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ ਬੜਾ ਪਿਆਰਾ ਜੇ ਰੇ ਕਹਿ ਕੇ ਬੁਲਾਵੇਗਾ ਕਿਵੇਂ ਪਿਆਰਾ ਲੱਗੇਗਾ ਹੰਸ ਚਲਸੀ ਡੁੰਮਣਾ ਉਸ ਤਰ੍ਹਾਂ ਤਾਂ ਬੰਦਾ ਦੁਬਧਾ ਚ ਜਾਏਗਾ ਲੇਕਿਨ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਤੇ ਪ੍ਰਸੰਨਤਾ ਸਹਿਤ ਜਾਵੇਗਾ ਹੰਸ ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ ਹਮ ਸਹਿਕੇਰੀਆਂ ਦਾਸੀਆਂ ਸਾਚਾ ਖਸਮ ਮਹਾਰਾ ਬੜੀਆਂ ਪਿਆਰੀਆਂ ਅਸੀਂ ਉਹਨੂੰ ਲੱਗਦੀਆਂ ਉਹ ਸਾਨੂੰ ਬੜਾ ਪਿਆਰਾ ਲੱਗਦਾ ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ ਨਿੱਧੀ ਬੁਲਾਉਂਦਾ ਪਿਆਰ ਨਾਲ ਅਸੀਂ ਨਿੱਧ ਬੁਲਾਉਣੇ ਆ ਉਹਨੂੰ ਪਿਆਰ ਨਾਲ ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ ਉਦੋਂ ਵੀ ਪਿਆਰ ਨਾਲ ਬੁਲਾਵੇਗਾ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ ਸਰ

ਇਹਵੀ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛੱਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ ਹੈ, ਜਪ ਤਪ ਸੰਯਮ ਦਇਆ ਧਰਮ ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ, ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਪਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਹਨਾਂ ਦਾ ਆਪਾਂ ਰੋਜ਼ ਅਰਦਾਸ ਨਾ ਲੈਂਦੇ ਹਾਂ, ਜਿਹਨਾਂ ਗੁਰਮੁਖਾਂ ਨਾਮ ਜਪਿਆ, ਹੱਠੀਆਂ ਜਪੀਆਂ ਤਪੀਆਂ, ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਦ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਧਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਧ ਵਰਨੰਗ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਗੁਰ ਗੁਰ ਸੇਵ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਨ ਤਰਨ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਂਦਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ। ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ, ਜੀਵਨ ਚ ਔਕਣ ਨਹੀਂ ਰਹਿੰਦੇ ਔਕਣ ਕੱਟ, ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਉ ਕੱਟੇਨ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢੇਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

0: You're listening to SeekNet Radio, broadcasting live from the Bible Kingdom, 24 hours a day, around the world.
1: Drew Pella, Japioha Jesse, Ma, Karaju Baza, April Listen. Mepcha, Telake, Badilumikata, Mata Nandi.
2: Soon. ਹਰਨਾਕਸ਼ ਨਾਂ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ। ਉਹਨੇ ਭਗਵਾਨ ਦੀ ਭਗਤੀ ਕਰਕੇ ਇੱਕ ਵਰਦਾਨ ਲਿਆ ਕਿ ਨਾ ਉਹ ਦਿਨੇ ਮਰੇਗਾ, ਨਾ ਰਾਤੀ ਮਰੇਗਾ, ਨਾ ਅੰਦਰ ਮਰੇਗਾ, ਨਾ ਬਾਹਰ ਮਰੇਗਾ, ਨਾ ਮਨੁੱਖ ਕੋਲੋਂ, ਨਾ ਕਿਸੇ ਜਾਨਵਰ ਕੋਲੋਂ। ਭਗਵਾਨ ਦਾ ਵਰਦਾਨ ਲੈ ਕੇ ਉਹ ਆਪ ਹੀ ਭਗਵਾਨ ਬਣ ਬੈਠਾ। ਉਸ ਰਾਜੇ ਦਾ ਇੱਕ ਪੁੱਤਰ ਸੀ ਪ੍ਰਹਲਾਦ। ਪ੍ਰਹਲਾਦ ਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ। ਕ੍ਰੋਧ ਵਿਚ ਆ ਕੇ ਪਿਤਾ ਨੇ ਪੁੱਤਰ ਨੂੰ ਤਪ ਤੇ ਥੰਮ ਨਾਲ ਜੱਫੀ ਪਾਉਣ ਦਾ ਹੁਕਮ ਦਿੱਤਾ ਤੇ ਪ੍ਰਹਲਾਦ ਦੇ ਦਿਲ ਵਿਚੋਂ ਆਵਾਜ਼ ਆਈ, ਪਾ ਲੈ ਤਪ ਤੇ ਥੰਮਾਂ ਨੂੰ ਜੱਫੀਆਂ, ਆਪੇ ਤੈਨੂੰ ਰਲਮ ਰੱਖ ਲਓ। ਪ੍ਰਹਲਾਦ ਨੇ ਥੰਮ ਨਾਲ ਜੱਫੀ ਪਾ ਲਈ ਪਰ ਉਹਦਾ ਵਾਲ ਵੀ ਵਿੰਗਰ ਨਾ ਹੋਇਆ। ਗੁੱਸੇ ਵਿਚ ਆ ਕੇ ਰਾਜਾ ਨੇ ਤਲਵਾਰ ਕੱਢ ਲਈ।
1: ਮੈਂ ਵੀ ਪ੍ਰਹਲਾਦ ਬਣਾਂਗੀ, ਮਾਂ ਭਗਵਾਨ ਦਾ ਜਾਪ ਕਰਾਂਗੀ।
3: ਮੇਰੀ ਬਹਿਣ

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ। ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
2: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ
2: ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ, ਨਾਨਕ ਹੁਕਮੇ।

मर तो जी।